ਸੁਮੀ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੌਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ

ਤਿਨਾ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀਆਂ ਹਨ। ਜਥਾ ਸ਼ਕਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ

ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ। ਸਟੂਡੀਓ ਕਰਨ ਮੁਤਾਬਕ ਇਸ ਵੇਲੇ ਸਵੇਰ ਦੇ 6 ਵਜਣ ਵਾਲੇ ਨੇ।

εσύ του γαμίσου φιάνα γαλά. Εσύ προκρόμ την άλλη σαρία της δι πέλη σαμπατή προγράμμε τε είχα τραμποντενή. ਅਸਲ ਮੈਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਦੀ ਪੰਜਾਬੀ ਸੇਵਾ ਸੁਣੀ ਸੁਣੀ ਦੇ ਚੇ ਵੱਜ ਕੇ ਤੇ 5 ਮਿੰਟ ਹੋਣ ਵਾਲੇ ਨੇ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: Gosh, funny. खबरें बनाएं मैं सिर्फ जीत कौर पहला इस बुलेटिन दिया खास खबर। प्रधानमंत्री नरेंद्र मोदी और स्विट्जरलैंड के राष्ट्रपति जी रामना ने आज नई दिल्ली विच दवल्ली गलबात की। वख-वख खेत्रों विच दवल्ले सहयोग विच प्रगति की समीक्षा की गई। खजाना मंत्री निर्मला सीतारमन ने भारत EU आजाद व्यापार समझौते की शलाघा करद कहा कि यह व्यापार समझौतों से गलबात करने भारत की पहुंच दर्शाता है। पंजाब ते हरियाणा हाई कोर्ट ने पंजाब के मुख्यमंत्री दफ्तर नाल संबंधित कथित भ्रष्टाचार ते नकदी बदले ट्रांसफर मामले की केंद्रीय पड़तालिया ब्यूरो CBI जांच के हुक्म दिए ने। भारत ते कैनेडा अज ओटवा विच तजवीजशुदा व्यापक आर्थिक भाईवाली समझौते CEPA ते गलबात सांझा तौर शुरू करेंगे। यूनिस सुडान एरिट्रिया और सोमालिया ने देशों की प्रभुसत्ता नाल समुद्र के शासन और पानी के अधिकारों की महत्ता पर जोर दिता है। प्रधानमंत्री नरेंद्र मोदी ने नवी दिल्ली विच स्विट्जरलैंड के राष्ट्रपति जी रामना नाल दवल्ली गलबात की। गलबात विच व्यापार अते निवेश विज्ञान तकनालोजी अते नवीनता आवाजाई सभ्याचार अते लोकां ते लोकां दे संपर्क समेत वख-वख खेत्रां विच दवल्ले सहयोग विच प्रगति की समीक्षा की गई। दोवें नेता बहुपक्षी मंचां विच सहयोग अते खेतरी तालमेल विकास ते चर्चा की। गलबात तों बाद अपने संबोधन विच प्रधानमंत्री नरेंद्र मोदी ने कहा कि भारत ते स्विट्जरलैंड आलमी शांति ते स्थिरता लई रल के काम करते रहेंगे।
1: हम ग्लोबल पीस और स्टेबिलिटी के लिए मिलकर काम करते रहेंगे। यूक्रेन हो या पश्चिम एशिया, भारत शांति की दिशा में किए जाने वाले हर सार्थक प्रयास का समर्थन करता रहा है। हम इस बात पर भी एकमत है कि बढ़ते हुए ग्लोबल चैलेंजेस के समाधान के लिए ग्लोबल इंस्टीट्यूशंस में रिफॉर्म अनिवार्य है।
0: यूरोपियन आजाद व्यापार समझौते एसोसिएशन देशों दरमियान समझौते बारे श्री मोदी ने कहा,
1: भारत और यूरोपियन फ्री ट्रेड एसोसिएशन यानी EFTA देशों के बीच एक ऐतिहासिक ट्रेड एंड इकोनॉमिक पार्टनरशिप एग्रीमेंट लागू किया। ये यूरोप के किसी भी इकोनॉमिक ब्लॉक के साथ भारत का पहला FTA है। यह इन्वेस्टमेंट, इनोवेशन, जॉब्स और साझा समृद्धि का एम्बिशियस ब्लूप्रिंट भी है। इसे हम अगले 15 वर्षों में भारत में $100 बिलियन का इन्वेस्टमेंट और 10 लाख डायरेक्ट जॉब के लक्ष्यों को साकार करेंगे।
0: पहला स्विट्जरलैंड के राष्ट्रपति अज भारत के 3 दिनों दौरे से नई दिल्ली पहुंचे। उन्होंने नाल सीनियर अधिकारियों और व्यापारक आगुओं समेत एक उच्च पदरी वफद भी आया है। उन्होंने हवाई अड्डे से सड़क आवाजाई और शाहराहों बारे राजमंत्री अजय खमटा ने स्वागत किया। राष्ट्रपति भवन विखे मेहमाना का रस्मी स्वागत किया गया। राष्ट्रपति द्रौपदी मुर्मू और प्रधानमंत्री नरेंद्र मोदी ने स्विट्जरलैंड के राष्ट्रपति का स्वागत किया। उन्होंने उन्हें सेवाओं के गार्ड ऑफ ऑनर नाल सम्मानित किया गया। रस्मी स्वागत तो बाद पत्रकारों नाल गलबात करदे हुए श्री रामना ने कहा कि यह दौरा इस भाईवाली की महत्ता नूं उजागर करने का एक वधिया मौका है। उन्होंने जोर देकर कहा कि दोवां देशों विचकार संबंध सांझियां लोकतंत्रिक कदरां कीमतां दे नाल नाल विश्वास और आपसी सत्कार से आधारित ने। राष्ट्रपति रामना ने कहा कि उन्हां दा दौरा नजदीकी व्यापक और लंबे समय तो चली आ रही भाईवाली नूं होर मजबूत और डूंगा करने वाल एक महत्वपूर्ण कदम है। विदेश मंत्री डॉ एस जयशंकर ने भी आज राष्ट्रपति रामना नाल मुलाकात की थी। एक सोशल मीडिया पोस्ट में डॉ जयशंकर ने भारत के EFTA आजाद व्यापार समझौते समेत भारत स्विट्जरलैंड भाईवाली नूं होर मजबूत करने दे राष्ट्रपति रामना दे दृष्टिकोण की शलाघा की थी। उन्होंने विश्वास प्रकट किया कि प्रधानमंत्री मोदी नाल श्री रामना की मुलाकात वख-वख खेत्रों विच सहयोग नूं होर अगे वधाएगी। राष्ट्रपति रामना आज राष्ट्रपति द्रौपदी मुर्मू नाल मुलाकात करेंगे। शाम में राष्ट्रपति मुर्मू श्री रामना के सम्मान विच एक अधिकारिक दावत की मेजबानी भी करेंगे। खजाना मंत्री निर्मला सीतारमन ने कहा कि अमरीका भारत व्यापार समझौते से गलबात चल रही है और अजे तक इसको अंतिम रूप नहीं दिया गया है। आज नई दिल्ली में जर्मन नेताओं से मुलाकात करते हुए श्रीमती सीतारमन ने कहा कि दोनों धिरा एक अजिहे बिंदु पर पहुंच गए हैं जिथे गलबात रुक गई है। उन्होंने कहा कि विचाराधीन समझौता मुश्किल और गहन गलबात तो बात हुई है।
2: It's been a hard and very rigorously negotiated agreement.
3: ये एक कठिन और बातचीत के बाद तैयार किया गया समझौता है. बातचीत अभी भी जारी है. हालांकि हम ये मानना चाहेंगे कि दोनों पक्ष एक ऐसे स्तर तक पहुंच चुके हैं जहां इसके आगे किसी तरह की रियायत देना या लेना मुश्किल हो सकता है, लेकिन अगर अभी भी गुंजाइश बची है तो दोनों पक्ष आगे काम कर सकते हैं.
0: खजाना मंत्री ने भारतीय आजाद व्यापार समझौते की शलाघा करदे कहा कि यह व्यापार समझौतिया से गलबात करन अते उन्हां नूं अंतिम रूप देने लई भारत की पहुंच नूं दर्शांदा है. अज नवी दिल्ली विच म्यूनिख आगुआं की मीटिंग विच बोलदिआं श्रीमती सीतारमन ने इस नूं सारे समझौतिया दी जननी दस्सिआ. उन्हां कहा कि यह समझौता करीब 2 अरब लोकां अते आर्थिकतावां नूं कवर करता है जो विश्व जीडीपी दे कोई 1/4 हिस्से की नुमाइंदगी कर दिया ने. खजाना मंत्री ने कहा कि समझौता मुकाबले पार्टी नूं प्रभावित किए बिना पूरक बाजारों तक पहुंच प्रदान करता है. उन्होंने कहा कि भारत के समझौते तहत अपनियां 92.5% टैरिफ लाइन खोलिया ने जो कि व्यापार मुल का करीब 97% है. ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ. ਸਾਡਾ ਐਕਸ ਹੈਂਡਲ ਹੈ @AIRRNJLANDAR. ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ CBI ਜਾਂਚ ਦੇ ਹੁਕਮ ਦਿੱਤੇ ਨੇ. ਅਦਾਲਤ ਨੇ ਫੈਸਲਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਤੇ ਉੱਚ ਪ੍ਰੋਫਾਈਲ ਨਕਦੀ ਦੇ ਦਾਅਵਿਆਂ ਤੋਂ ਬਾਅਦ ਲਿਆ. ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਤੌਰ ਤੇ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ 3 ਪੱਤਰ ਭੇਜੇ ਸਨ ਜਿਨ੍ਹਾਂ ਵਿਚ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਪਰ ਰਾਜ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ. ਇਸ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਹਾਈਕੋਰਟ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ CBI ਨੂੰ ਸੌਂਪਣਾ ਸਾਬਤ ਕਰਦਾ ਹੈ ਕਿ ਰਾਜ ਮਸ਼ੀਨਰੀ ਜਾਣਬੁੱਝ ਕੇ ਆਪਣੇ ਆਪ ਨੂੰ ਬਚਾ ਰਹੀ ਸੀ. ਉਨ੍ਹਾਂ ਕਿਹਾ ਕਿ ਜਦੋਂ ED ਦੇ 3 ਅਲਰਟ ਪੰਜਾਬ ਪੁਲਿਸ ਨੇ ਰੁਕਾ ਦਿੱਤੇ ਤਾਂ ਅਦਾਲਤ ਨੂੰ ਦਖਲ ਦੇਣਾ ਪਿਆ. ਸੀਨੀਅਰ ਕਾਂਗਰਸ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ CBI ਇਕ ਨਿਰਪੱਖ ਅਤੇ ਸਮਾਂਬੱਧ ਜਾਂਚ ਕਰੇਗੀ. ਭਾਰਤ ਅਤੇ ਕੈਨੇਡਾ ਅੱਜ ਓਟਵਾ ਵਿਚ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਗੱਲਬਾਤ ਦਾ 5ਵਾਂ ਦੌਰ ਸ਼ੁਰੂ ਕਰਨਗੇ. ਦੋਵੇਂ ਦੇਸ਼ ਦਸੰਬਰ ਤੱਕ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਟੀਚਾ ਰੱਖਦੇ ਨੇ. ਪੰਜਵੀਂ ਗੱਲਬਾਤ 9 ਅਕਤੂਬਰ ਤੱਕ ਜਾਰੀ ਰਹੇਗੀ. ਚੌਥੇ ਦੌਰ ਦੀ ਗੱਲਬਾਤ 18 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਈ. ਇਸ ਸਾਲ ਮਾਰਚ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਸੰਬਰ ਤੱਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਟੀਚਾ ਰੱਖਿਆ ਸੀ. ਅੱਜ ਸਵੇਰੇ ਜਲੰਧਰ ਨੇੜੇ ਬੰਗਾ ਫਗਵਾੜਾ ਸ਼ਾਹਰਾਹ ਤੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਪਲਟ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖਮੀ ਹੋ ਗਏ. ਮਰਨ ਵਾਲਿਆਂ ਵਿਚ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਦੀ ਇਕ ਵਿਦਿਆਰਥਣ ਸ਼ਾਮਲ ਏ ਅਤੇ ਇਕ ਹੋਰ ਮ੍ਰਿਤਕ ਅੰਮ੍ਰਿਤਸਰ ਤੋਂ ਏ. ਮ੍ਰਿਤਕਾਂ ਵਿਚੋਂ 2 ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ. ਜ਼ਖਮੀਆਂ ਵਿਚੋਂ ਜ਼ਿਆਦਾਤਰ LPU ਦੀਆਂ ਵਿਦਿਆਰਥਣ ਨੇ. ਪੁਲਿਸ ਹਲਕਿਆਂ ਮੁਤਾਬਕ ਅੰਮ੍ਰਿਤਸਰ ਜਾਣ ਵਾਲੀ ਬੱਸ ਮਨਾਲੀ ਤੋਂ ਆ ਰਹੀ ਸੀ ਜਦੋਂ ਇਹ ਇਕ ਪੁਲ ਤੋਂ ਪਲਟ ਗਈ. ਮਿਸਰ, ਸੁਡਾਨ, ਅਰੀਟਰੀਆ ਅਤੇ ਸੋਮਾਲੀਆ ਨੇ ਦੇਸ਼ਾਂ ਦੀ ਪ੍ਰਭੂਸੱਤਾ ਲਾਲ ਸਮੁੰਦਰ ਦੇ ਸ਼ਾਸਨ ਅਤੇ ਪਾਣੀ ਦੇ ਅਧਿਕਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਏ. ਨੇਤਾਵਾਂ ਨੇ ਕੱਲ ਮਿਸਰ ਦੇ ਨਿਊ ਅਲਾਮੀਨ ਵਿਚ ਇਕ 4-ਦਿਨੀ ਸਲਾਹਕਾਰ ਸੰਮੇਲਨ ਤੋਂ ਬਾਅਦ ਅਲ ਅਲਾਮੀਨ ਸਾਂਝਾ ਐਲਾਨਨਾਮਾ ਪੱਤਰ ਜਾਰੀ ਕੀਤਾ. ਉਨ੍ਹਾਂ ਨੇ ਕਿਸੇ ਵੀ ਬਹਾਨੇ ਖੇਤਰੀ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨੂੰ ਰੱਦ ਕੀਤਾ ਏ. ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ. ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਇਸ ਮੌਕੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਏ. ਇਸ ਸੋਸ਼ਲ ਮੀਡੀਆ ਪੋਸਟ ਵਿਚ ਬਿਰਲਾ ਨੇ ਕਿਹਾ ਕਿ ਆਪਣੇ ਜੀਵਨ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸੱਚਾਈ, ਦਇਆ, ਮਨੁੱਖਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ. ਉਨ੍ਹਾਂ ਨੇ ਸਮਾਜ ਵਿਚ ਪ੍ਰਚਲਿਤ ਅੰਧਵਿਸ਼ਵਾਸ, ਵਿਤਕਰੇ ਤੇ ਜਾਤ ਆਧਾਰਿਤ ਉੱਚ ਨੀਚ ਜਾਂ ਸਮਾਜਿਕ ਬੁਰਾਈਆਂ ਖਿਲਾਫ਼ ਬੇਖੌਫ ਹੋ ਕੇ ਆਵਾਜ਼ ਉਠਾਈ. ਲੋਕ ਸਭਾ ਸਪੀਕਰ ਨੇ ਕਿਹਾ ਕਿ ਪਿਆਰ, ਦਇਆ, ਸੇਵਾ, ਸੱਚ, ਭਾਈਚਾਰੇ ਅਤੇ ਆਪਸੀ ਸਤਿਕਾਰ ਤੇ ਆਧਾਰਿਤ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅੱਜ ਵੀ ਉਨ੍ਹਾਂ ਹੀ ਪ੍ਰਸੰਗਿਕ ਏ. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਜੋਤੀ ਜੋਤ ਦਿਵਸ ਤੇ ਨਮਨ ਕੀਤਾ ਹੈ. ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇਕ ਵਾਰ ਫਿਰ. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਕੀ ਪਾਮਲਾ ਨੇ ਅੱਜ ਨਵੀਂ ਦਿੱਲੀ ਵਿਚ ਦਵੱਲੀ ਗੱਲਬਾਤ ਕੀਤੀ. ਵੱਖ ਵੱਖ ਖੇਤਰਾਂ ਵਿਚ ਦਵੱਲੀ ਸਹਿਯੋਗ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ. ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਆਜ਼ਾਦ ਵਪਾਰ ਸਮਝੌਤੇ ਦੀ ਸ਼ਲਾਘਾ ਕਰਦੇ ਕਿਹਾ ਕਿ ਵਪਾਰ ਸਮਝੌਤਿਆਂ ਤੇ ਗੱਲਬਾਤ ਕਰਨ ਲਈ ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਹੈ. ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ ਜਾਂਚ ਦੇ ਹੁਕਮ ਦਿੱਤੇ ਨੇ. ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ. ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ. ਨਮਸਕਾਰ.
4: आदाब, ये आकाशवाणी है। खबरों के

0: ਵੱਲ ਉਹਨੇ ਸੋਚ ਸੋਚ ਕੇ ਦੋ ਸਿੱਕੇ ਵੀ ਨਾਲ ਰੱਖ ਦਿੱਤੇ। ਪੰਡਿਤ ਜਮਨਾ ਦਾਸ ਨੇ ਖੂਬ ਰੱਜ ਕੇ ਰੋਟੀ ਤੇ ਮਿਠਾਈ ਖਾਧੀ। ਵੱਲ ਜਿਹੜੀ ਰੋਟੀ ਤੇ ਮਿਠਾਈ ਬਚ ਗਈ ਹੈ ਉਹ ਕੋ ਇੱਕ ਪੋਟਲੀ ਵਿੱਚ ਬੰਧ ਕੀਤਾ। ਵੱਲ ਉਹਨੇ ਕਮਲਾ ਸੇਠਾਣੀ ਕੋ ਆਖਿਆ, ਸ਼ਾਸਤਰਾਂ ਦੇ ਹਿਸਾਬ ਨਾਲ ਪੰਡਿਤ ਕੋ ਦਕਸ਼ਣਾ ਵੀ ਡਿਵਿੰਦੀ ਹੁੰਦੀ ਏ, ਤੁਸਾਂ ਮੈਕੂ ਡੂ ਸੋਨੇ ਦੇ ਸਿੱਕੇ ਹੋਰ ਦੇਵੋ। ਕਮਲਾ ਵੱਲ ਸੋਚਣ ਲੱਗ ਗਈ, ਮੇਰੇ ਘੋਟ ਕੋ ਤੇ ਗੱਲ ਬਿਲਕੁਲ ਵੀ ਚੰਗੀ ਨਾ ਲੱਗਸੀ, ਲੇਕਿਨ ਉਹ ਪੰਡਿਤ ਦੀ ਗੱਲ ਟਾਲ ਨਹੀਂ ਸਕਦੀ ਕਿਉਂਕਿ ਰੀਤੀ ਰਿਵਾਜ ਦੇ ਹਿਸਾਬ ਨਾਲ ਪੰਡਿਤ ਕੋ ਦਕਸ਼ਣਾ ਵੀ ਦੇਣੀ ਹੁੰਦੀ ਏ। ਤੇ ਉਹਨੇ ਪੰਡਿਤ ਕੋ ਦਕਸ਼ਣਾ ਵਿੱਚ ਡੂ ਸੋਨੇ ਦੇ ਸਿੱਕੇ ਵੀ ਦੇ ਦਿੱਤੇ। ਪੰਡਿਤ ਖੁਸ਼ੀ ਖੁਸ਼ੀ ਪੋਟਲੀ ਚ ਆ ਕੇ ਆਪਣੇ ਘਰ ਲਗਾ ਗਿਆ। ਜਮਨਾ ਦਾਸ ਆਪਣੇ ਘਰ ਬਣ ਕੇ ਆਪਣੀ ਕੁਆਰ ਕੋ ਪੋਟਲੀ ਤੇ ਸਮਾਨ ਦਿੱਤਾ ਤੇ ਆਦਾ ਹੈ, ਮੈਕੂ ਲੱਗਦਾ ਹੈ ਸੇਠ ਨਾਰਾਇਣ ਦਾਸ ਇਥਾਂ ਜ਼ਰੂਰ ਹੋਸੀ। ਤੂੰ ਮੇਰੀ ਗੱਲ ਧਿਆਨ ਨਾਲ ਸੁਣ, ਮੈਂ ਤੇ ਕੋ ਜਿਵੇਂ ਆਖਾਂ ਜਿਹੜੇ ਵੇਲੇ ਸੇਠ ਆਵੇ ਤੂੰ ਇਵੇਂ ਕਰੀ। ਜਮਨਾ ਦਾਸ ਨੇ ਆਪਣੀ ਕੁਆਰ ਕੋ ਸਭ ਸਮਝਾ ਦਿੱਤਾ ਕਿ ਸੇਠ ਨਾਰਾਇਣ ਦਾਸ ਆਵੇ ਤਾਂ ਤੂੰ ਆਖ ਲਵੀ। ਜਮਨਾ ਦਾਸ ਪੇਟ ਭਰ ਕੇ ਖਾ ਆਇਆ ਹੈ। ਹੁਣ ਉਹ ਕੋ ਬਹੁਤ ਜ਼ੋਰ ਦੀ ਨਿੰਦਰ ਆਉਣ ਲੱਗ ਪਈ ਤੇ ਉਹ ਆਪਣੇ ਕਮਰੇ ਵਿਚ ਵੰਜ ਕੇ ਸੁਮ ਪਿਆ। ਜ਼ਿਆਦਾ ਖਾਵਣ ਦੀ ਵਜ੍ਹਾ ਨਾਲ ਉਹ ਕੋ ਗਹਿਰੀ ਨਿੰਦਰ ਆ ਗਈ, ਉਹ ਖਰਾਟੇ ਮਾਰਨ ਲੱਗ ਪਿਆ। ਸ਼ਾਮ ਵੇਲੇ ਨਾਰਾਇਣ ਦਾਸ ਆਪਣੇ ਘਰ ਪਹੁੰਚਾ ਤੇ ਉਹਨੇ ਆਪਣੀ ਕੁਆਰ ਕੋਲੋਂ ਪੁੱਛਿਆ ਕਿ ਸਭ ਠੀਕ ਠਾਕ ਨਿਬੜ ਗਿਆ ਹੈ। ਉਹਦੀ ਕੁਆਰ ਨੇ ਉਹ ਸਾਰੀ ਗੱਲ ਦੱਸੀ ਤੇ ਆਖਿਆ, ਪੰਡਿਤ ਰੋਟੀ ਖਾ ਗਿਆ ਹੈ, ਨਾਲ ਦਕਸ਼ਣਾ ਵੀ ਗਿਣ ਗਿਆ ਹੈ, ਚਾਰ ਸੋਨੇ ਦੇ ਸਿੱਕੇ ਦਿੱਤੇ ਨੇ ਮੈਂ। ਇਹ ਸੁਣ ਕੇ ਸੇਠ ਨਾਰਾਇਣ ਦਾਸ ਨੂੰ ਬਹੁਤ ਗੁੱਸਾ ਆਇਆ ਤੇ ਗੁੱਸੇ ਵਿਚ ਇੱਕ ਡੰਡਾ ਚਾ ਕੇ ਜਮਨਾ ਦਾਸ ਦੇ ਘਰ ਗਿਆ। ਉਥਾ ਵੰਜ ਕੇ ਜ਼ੋਰ ਜ਼ੋਰ ਦੀ ਆਵਾਜ਼ਾਂ ਮਾਰਨ ਲੱਗ ਪਿਆ। ਜਮਨਾ ਦਾਸ ਦੀ ਕੁਆਰ ਨੇ ਨਾਰਾਇਣ ਦਾਸ ਨੂੰ ਆਂਦੇ ਡਿੱਠਾ ਤੇ ਰੋਂਦੀ ਹੋਈ ਬਾਹਰ ਨਿਕਲੀ ਤੇ ਤੇਜ਼ ਤੇਜ਼ ਬੋਲਣ ਲੱਗ ਪਈ, ਉਹ ਦੁਸ਼ਟ ਸੇਠ, ਤੁਸਾਂ ਮੇਰੇ ਘੋਟ ਨੂੰ ਕਿਆ ਖਵਾ ਦਿੱਤਾ ਹੈ? ਜਿਹੜੇ ਵੇਲੇ ਦਾ ਉਹ ਤੁਹਾਡੇ ਘਰੋਂ ਰੋਟੀ ਖਾ ਕੇ ਆਇਆ ਹੈ ਉਸ ਵੇਲੇ ਦਾ ਉਹ ਬੇਹੋਸ਼ ਪਿਆ ਹੈ, ਉੱਠਦਾ ਕਹਿ ਨਹੀਂ ਪਿਆ। ਹੁਣ ਮੈਡਾ ਕਿਆ ਥੀ ਸੀ, ਮੇਰੇ ਬਾਲਾਂ ਦਾ ਕਿਆ ਥੀ ਸੀ? ਮੈਂ ਕੋਤਵਾਲੀ ਬਣ ਕੇ ਤੁਹਾਡੀ ਸ਼ਿਕਾਇਤ ਕਰੇ ਸਾਂ, ਕੋਤਵਾਲ ਤੁਹਾਨੂੰ ਫਾਂਸੀ ਤੇ ਚੜਾ ਦੇ ਸੀ ਤੇ ਤੇਰਾ ਬੁਰਾ ਹਾਲ ਕਰਦੇ ਸੀ। ਇਹ ਸੁਣ ਕੇ ਨਾਰਾਇਣ ਦਾਸ ਘਬਰਾ ਗਿਆ ਤੇ ਉਹ ਘਬਰਾ ਕੇ ਜਮਨਾ ਦਾਸ ਦੀ ਕੁਆਰ ਕੋ ਆਦਾ ਹੈ, ਜਮਨਾ ਦਾਸ ਕੋ ਕਿਸੀ ਵੈਦ ਕੋ ਦਿਖਾਓ, ਉਹ ਠੀਕ ਥੀ ਵੈਸੀ। ਔਰ ਪੰਡਿਤ ਦੀ ਕੁਆਰ ਆਦੀ ਹੈ, ਮੇਰੇ ਕੋਲ ਪੈਸਾ ਦੇਲਾ ਕਹਿਨੀ, ਤੂੰ ਮੈਂ ਕੋ ਸੋਨੇ ਦੇ ਡਾ ਸਿੱਕੇ ਦੇ ਚਾ ਤੇ ਮੈਂ ਉਹ ਵੈਦ ਕੋ ਦਿਖਾ ਆਨੀ ਆ। ਵੱਲ ਨਾਰਾਇਣ ਦਾਸ ਘਬਰਾ ਗਿਆ ਤੇ ਆਖਣ ਲੱਗਾ ਕਿ ਮੈਂ ਘਰ ਬਣ ਕੇ ਸਿੱਕੇ ਦੇ ਸਕਦਾ ਹਾਂ, ਤੂੰ ਕਹਿੰਦੋ ਮੇਰੇ ਨਾਲ ਭੇਜ ਦੇ, ਮੈਂ ਉਹ ਸੋਨੇ ਦੇ ਸਿੱਕੇ ਦੇ ਦੇ ਸਾਂ, ਫਿਰ ਤੂੰ ਜਮਨਾ ਦਾਸ ਕੋ ਵੈਦ ਕੋ ਦਿਖਾ ਦੇਵੇ ਤੇ ਉਹਦਾ ਇਲਾਜ ਕਰਵਾ ਦੇਵੇ। ਜਮਨਾ ਦਾਸ ਦੀ ਕੁਆਰ ਨੇ ਆਪਣੇ ਪੁੱਤਰ ਕੋ ਨਾਰਾਇਣ ਦਾਸ ਨਾਲ ਭੇਜ ਦਿੱਤਾ। ਘਰ ਪਹੁੰਚ ਕੇ ਉਹਦੀ ਕੁਆਰ ਨੇ ਦੇਖਾ ਕਿ ਨਾਰਾਇਣ ਦਾਸ ਬਹੁਤ ਘਬਰਾਇਆ ਹੋਇਆ ਹੈ ਤਾਂ ਨਾਰਾਇਣ ਦਾਸ ਨੇ ਆਪਣੀ ਕੁਆਰ ਕੋ ਗੁੱਸਾ ਕੀਤਾ, ਤੂੰ ਕਿਆ ਕੀਤਾ ਹੈ? ਜਮਨਾ ਦਾਸ ਕੋ ਤਾਂ ਜ਼ਹਿਰ ਲਿਖਵਾ ਦਿੱਤਾ ਤੇ ਹੁਣ ਉਹ ਮੇਰੀ ਸ਼ਿਕਾਇਤ ਕੋਤਵਾਲੀ ਵਿਚ ਕਰਦੇ ਸੀ ਤੇ ਕੋਤਵਾਲ ਮੈਂ ਕੋ ਪਕੜ ਕੇ ਫਾਂਸੀ ਤੇ ਚੜਾ ਦੇ ਸੀ। ਪਰ ਸੇਠ ਨਾਰਾਇਣ ਦਾਸ ਜਲਦੀ ਜਲਦੀ ਆਪਣੀ ਤਿਜੋਰੀ ਵਿਚੋਂ ਸੋਨੇ ਦੇ ਡਾ ਸਿੱਕੇ ਕੱਢ ਕੇ ਜਮਨਾ ਦਾਸ ਦੇ ਛੋਰ ਕੋ ਦਿੱਤੇ ਤੇ ਆਖਾ ਕਿ ਜਲਦੀ ਘਰ ਬਣ ਕੇ ਆਪਣੇ ਪਿਓ ਦਾ ਇਲਾਜ ਕਰਵਾਓ। ਜਮਨਾ ਦਾਸ ਦਾ ਪੁੱਤਰ ਸਿੱਕੇ ਗਿਣ ਕੇ ਆਪਣੇ ਘਰ ਲਗਾ ਗਿਆ। ਵੱਲ ਨਾਰਾਇਣ ਦਾਸ ਨੂੰ ਭਗਵਾਨ ਦੀ ਯਾਦ ਆ ਗਈ ਤੇ ਹੱਥ ਜੋੜ ਕੇ ਆਖਣ ਲੱਗਾ, ਹੇ ਭਗਵਾਨ ਮੈਂ ਕੋ ਬਚਾ ਗਏ, ਹੁਣ ਮੈਂ ਜ਼ਰੂਰ ਹਜ਼ਾਰ ਪੰਡਤਾਂ ਕੋ ਰੋਟੀ ਖਵਾ ਦੇ ਸਾਂ। ਇਹ ਹੈ ਕਹਾਣੀ ਕੰਜੂਸਾਂ ਦਾ ਬਾਦਸ਼ਾਹ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਏ? ਉਮੀਦ ਕਰਦਾ ਤੁਹਾਨੂੰ ਅੱਛੀ ਲੱਗੀ ਹੋ ਸੀ। ਅੱਗੂ ਤੋਂ ਤੁਸਾਂ ਵੀ ਕੋਈ ਇਹੋ ਜਿਹੀ ਵੱਡੀ ਗੱਲ ਨਾ ਆਖੋ ਜਿਹੜੀ ਪੂਰੀ ਨਾ ਕਰ ਸਕੋ, ਉਤਨਾ ਹੀ ਆਖੋ ਜਿਤਨਾ ਪੂਰਾ ਕਰ ਸਕੋ।
1: ਹੁਣ ਆਪ ਸਭ ਸੁਣਦੇ ਪਏ ਆ ਵੇਸੇ ਰਾਏ ਕੀ ਲੋਕ ਕਹਾਣੀ ਕੰਜੂਸਾਂ ਦਾ ਬਾਦਸ਼ਾਹ ਵੀਰੇਂਦਰ ਪੰਜਾਨੀ ਦੇ ਨਾਲ। ਆਓ ਹੁਣ ਸੁਣਦੇ ਹਾਂ ਸਿਰਾਏ ਕੀ ਕਾਵਿ ਪਾਠ ਅਨੁਰਾਗ ਮਹਿਤਾ ਦੇ ਨਾਲ।
2: ਸਾਰੇ ਸਿਰਾਏ ਕੀ ਬਹਿਣੀ ਵੀਰਾਂ ਕੋ ਰਾਮ ਰਾਮ। ਮੈਂ ਅਨੁਰਾਗ ਮਹਿਤਾ ਆਪਣਾ ਕਾਵਿ ਪਾਠ ਸ਼ੁਰੂ ਕਰੇ ਨਾ। ਸਭ ਕੋਲ ਪਹਿਲੇ ਸਾਡੇ ਭਾਰਤ ਦੀ ਸ਼ਾਨ ਚੰਦਰਯਾਨ ਉੱਤੇ ਇੱਕ ਛੋਟੀ ਸੀ ਕਵਿਤਾ ਤੁਹਾਡੇ ਸਾਹਮਣੇ ਪੇਸ਼ ਹੈ। ਪੇਸ਼ ਕਰੇ ਨਾ ਕਿ ਚੰਦ

ਹੁੰਦਾ ਦਿਲ ਦੁਖਾ ਸ਼ਰਮਿੰਦਾ ਹਾਂ, ਹੁੰਦਾ ਦਿਲ ਦੁਖਾ ਸ਼ਰਮਿੰਦਾ ਹਾਂ, ਬਸ ਸ਼ਰਾਰਤ ਹੀ ਸਾਫ ਕਰਨੀ ਹੈ, ਬਸ ਸ਼ਰਾਰਤ ਹੀ ਸਾਫ ਕਰਨੀ ਹੈ, ਡਾਡੀ ਸਫੁਰ

ਸਾਹਮਣੇ ਮੇੜੇ ਲੰਘਦਾ ਵੇਂਦਾ ਹੈ ਸਾਹਮਣੇ ਮੇੜੇ ਲੰਘਦਾ ਵੇਂਦਾ ਹੈ ਮੇਰੀ ਅੱਖਾਂ ਦਾ ਕੁਝ ਭਲਾ ਥੀ ਗੇ ਮੇਰੀ ਅੱਖਾਂ ਦਾ

ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹਿਤੀ ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਸ਼ਾਮ ਦੇ 5:30 ਵਜਣ ਵਾਲੇ ਨੇ। ਸ਼ੁਰੂ ਕਰਦੇ ਹਾਂ ਦੇਸ਼ ਪੰਜਾਬ ਦੇ ਮਸਲੇ।

5 ਸਤੰਬਰ ਨੂੰ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਉੱਥੇ ਅੰਤਰਰਾਸ਼ਟਰੀ ਪੱਧਰ ਤੇ 5 ਅਕਤੂਬਰ ਨੂੰ ਵਿਸ਼ਵ ਭਰ ਦੇ ਅਧਿਆਪਕਾਂ ਦੇ ਹੱਕਾਂ, ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਕੰਮ ਦੇ ਹਾਲਾਤ ਤੇ ਚਰਚਾ ਕਰਨ ਲਈ ਇਸ ਦਿਵਸ ਦੀ ਸਥਾਪਨਾ ਕੀਤੀ ਗਈ। ਸਾਲ 2026 ਵਿਚ ਇਸ ਦਿਵਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ, ਕਿਉਂਕਿ ਇਹ ਸਾਲ 1966 ਦੀ ILO ਯੂਨੈਸਕੋ ਸਿਫਾਰਿਸ਼ ਦੇ 60 ਸਾਲ ਪੂਰੇ ਹੋਣ ਦਾ ਪ੍ਰਤੀਕ ਹੈ। ਵਿਸ਼ਵ ਅਧਿਆਪਕ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ। ਵਿਸ਼ਵ ਅਧਿਆਪਕ ਦਿਵਸ ਦੀ ਸ਼ੁਰੂਆਤ ਪਿੱਛੇ ਇਕ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਘਟਨਾ ਹੈ। 1966 ਦੇ ਇਤਿਹਾਸਕ ਸਿਫਾਰਿਸ਼ 5 ਅਕਤੂਬਰ 1966 ਨੂੰ ਪੈਰਿਸ ਵਿਚ ਯੂਨੈਸਕੋ ਅਤੇ ਅੰਤਰਰਾਸ਼ਟਰੀ ਲੇਬਰ ਸੰਗਠਨ ILO ਦੀ ਇਕ ਵਿਸ਼ੇਸ਼ ਅੰਤਰ ਸਰਕਾਰੀ ਕਾਨਫਰੰਸ ਹੋਈ ਸੀ। ਇਸ ਕਾਨਫਰੰਸ ਵਿਚ ਅਧਿਆਪਕਾਂ ਦੀ ਸਥਿਤੀ ਨੂੰ ਲੈ ਕੇ ਕੁਝ ਅਹਿਮ ਸਿਫਾਰਿਸ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦਸਤਾਵੇਜ਼ ਵਿਚ ਪਹਿਲੀ ਵਾਰ ਅਧਿਆਪਕਾਂ ਦੇ ਅਧਿਕਾਰਾਂ, ਉਨ੍ਹਾਂ ਦੀਆਂ ਜ਼ਿੰਮੇਵਾਰੀਆਂ, ਸ਼ੁਰੂਆਤੀ ਸਿੱਖਿਆ, ਰੁਜ਼ਗਾਰ ਦੇ ਹਾਲਾਤ ਅਤੇ ਪੜਾਉਣ ਦੇ ਮਾਹੌਲ ਲਈ ਅੰਤਰਰਾਸ਼ਟਰੀ ਮਾਪਦੰਡ ਤੈਅ ਕੀਤੇ ਗਏ। ਉੱਚ ਸਿੱਖਿਆ ਲਈ ਵਾਧਾ 1997 ਵਿਚ। ਇਸ ਤੋਂ ਬਾਅਦ ਸਾਲ 1997 ਵਿਚ ਉੱਚ ਸਿੱਖਿਆ ਦੇ ਅਧਿਆਪਨ ਸਟਾਫ ਦੀ ਸਥਿਤੀ ਨਾਲ ਸੰਬੰਧਿਤ ਸਿਫਾਰਿਸ਼ਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ, ਤਾਂ ਜੋ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੇ ਹੱਕਾਂ ਦੀ ਰਾਖੀ ਵੀ ਕੀਤੀ ਜਾ ਸਕੇ। ਹਾਲਾਂਕਿ ਇਹ ਨਿਯਮ 1966 ਵਿਚ ਬਣੇ ਸਨ, ਪਰ ਅਧਿਕਾਰਤ ਤੌਰ ਤੇ ਯੂਨੈਸਕੋ ਵੱਲੋਂ 5 ਅਕਤੂਬਰ 1994 ਨੂੰ ਪਹਿਲੀ ਵਾਰ ਵਿਸ਼ਵ ਅਧਿਆਪਕ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਦਿਨ ਲਗਾਤਾਰ ਮਨਾਇਆ ਜਾ ਰਿਹਾ ਹੈ। ਵਿਸ਼ਵ ਅਧਿਆਪਕ ਦਿਵਸ ਦਾ ਮੁੱਖ ਮਹੱਤਵ ਕੀ ਹੈ? ਇਹ ਦਿਨ ਸਿਰਫ ਵਧਾਈਆਂ ਦੇਣ ਜਾਂ ਜਸ਼ਨ ਮਨਾਉਣ ਦਾ ਦਿਨ ਨਹੀਂ ਹੈ, ਸਗੋਂ ਇਹ ਸਿੱਖਿਆ ਜਗਤ ਦੀਆਂ ਡੂੰਘੀਆਂ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦਾ ਦਿਨ ਹੈ। ਇਹ ਦਿਵਸ ਅਧਿਆਪਕਾਂ ਨੂੰ ਸਮਾਜਿਕ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਦੀ ਵਕਾਲਤ ਕਰਦਾ ਹੈ। ਦੁਨੀਆਂ ਦੇ ਕਈ ਹਿੱਸਿਆਂ ਵਿਚ ਅੱਜ ਵੀ ਅਧਿਆਪਕਾਂ ਨੂੰ ਬਹੁਤ ਘੱਟ ਤਨਖਾਹਾਂ ਅਤੇ ਮਾੜੇ ਹਾਲਾਤ ਵਿਚ ਕੰਮ ਕਰਨਾ ਪੈਂਦਾ ਹੈ। ਯੂਨੈਸਕੋ ਦਾ ਮੰਨਣਾ ਹੈ ਕਿ ਜਦੋਂ ਤੱਕ ਅਧਿਆਪਕ ਖੁਸ਼, ਸੁਰੱਖਿਅਤ ਅਤੇ ਸਿੱਖਿਅਤ ਨਹੀਂ ਹੋਵੇਗਾ, ਉਦੋਂ ਤੱਕ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਮਿਲ ਸਕਦੀ। ਗਲੋਬਲ ਪੱਧਰ ਤੇ ਅਧਿਆਪਕਾਂ ਦੀ ਕਮੀ, ਡਿਜੀਟਲ ਟੈਕਨਾਲੋਜੀ ਦਾ ਪ੍ਰਭਾਵ, ਜਲਵਾਯੂ ਪਰਿਵਰਤਨ ਅਤੇ ਸਿੱਖਿਆ ਵਿਚ ਨਵੀਨਤਾ ਵਰਗੇ ਗੰਭੀਰ ਵਿਸ਼ਿਆਂ ਤੇ ਸੰਵਾਦ ਰਚਾਇਆ ਜਾਂਦਾ ਹੈ। ਸਾਲ 2026 ਦਾ ਵਿਸ਼ਵ ਅਧਿਆਪਕ ਦਿਵਸ ਦਾ ਥੀਮ ਕੀ ਹੈ? ਯੂਨੈਸਕੋ ਵੱਲੋਂ ਹਰ ਸਾਲ ਇਸ ਦਿਨ ਲਈ ਇਕ ਵਿਸ਼ੇਸ਼ ਵਿਸ਼ਾ ਨਿਰਧਾਰਿਤ ਕੀਤਾ ਜਾਂਦਾ ਹੈ। ਸਾਲ 2026 ਦਾ ਅਧਿਕਾਰਤ ਥੀਮ ਹੈ ਸਟੈਂਡਿੰਗ ਵਿਦ ਟੀਚਰਸ 60 ਈਅਰਸ ਆਫ ਪ੍ਰੋਟੈਕਟਿੰਗ ਦਾ ਪ੍ਰੋਫੈਸ਼ਨ, ਐਡਵਾਂਸਿੰਗ ਇਟਸ ਸਟੇਟਸ ਐਂਡ ਸ਼ੇਪਿੰਗ ਆਵਰ ਫਿਊਚਰ। ਯਾਨੀ ਅਧਿਆਪਕਾਂ ਦੇ ਨਾਲ ਖੜੇ ਹੋਣਾ, ਪੇਸ਼ੇ ਦੀ ਰੱਖਿਆ ਕਰਨ, ਇਸ ਦੀ ਸਥਿਤੀ ਨੂੰ ਅੱਗੇ ਵਧਾਉਣ ਅਤੇ ਸਾਡੇ ਭਵਿੱਖ ਨੂੰ ਘੜਨ ਦੇ 60 ਸਾਲ। ਇਸ ਥੀਮ ਦਾ ਉਦੇਸ਼ ਹੈ 1966 ਦੀ ਇਤਿਹਾਸਕ ਸਿਫਾਰਿਸ਼ ਦੇ 60 ਸਾਲ ਪੂਰੇ ਹੋਣ ਵੱਲ ਇਸ਼ਾਰਾ ਕਰਨਾ। ਇਸ ਦਾ ਮੁੱਖ ਕੇਂਦਰ ਬਿੰਦੂ ਇਹ ਹੈ ਕਿ ਅੱਜ ਦੀਆਂ ਸਰਕਾਰਾਂ ਅਤੇ ਸਮਾਜ ਆਪਣੇ ਅਧਿਆਪਕਾਂ ਨੂੰ ਉਹ ਵਿੱਤੀ, ਸੰਸਥਾਗਤ ਅਤੇ ਪੇਸ਼ੇਵਰ ਸਹਿਯੋਗ ਦੇ ਰਹੇ ਨੇ ਜਿਸ ਦੇ ਉਹ ਹੱਕਦਾਰ ਨੇ। ਇਹ ਥੀਮ ਨੀਤੀ ਘਾੜਿਆਂ ਨੂੰ ਅਪੀਲ ਕਰਦਾ ਹੈ ਕਿ ਉਹ ਅਧਿਆਪਕਾਂ ਦੀ ਆਵਾਜ਼ ਨੂੰ ਸੁਣਨ ਅਤੇ ਪੜਾਉਣ ਦੇ ਪੇਸ਼ੇ ਨੂੰ ਵਧੇਰੇ ਸਨਮਾਨਜਨਕ ਬਣਾਉਣ। ਹੁਣ ਆ ਜਾਂਦੀ ਹੈ ਇਕ ਚਿੰਤਾਜਨਕ ਆਂਕੜਾ ਹੈ, ਵਿਸ਼ਵ ਪੱਧਰ ਤੇ ਅਧਿਆਪਕਾਂ ਦੀ ਵੱਡੀ ਕਮੀ। ਵਿਸ਼ਵ ਅਧਿਆਪਕ ਦਿਵਸ 2026 ਦੇ ਮੌਕੇ ਤੇ ਯੂਨੈਸਕੋ ਨੇ ਦੁਨੀਆਂ ਭਰ ਵਿਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਇਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। 44 ਮਿਲੀਅਨ ਯਾਨੀ 4.4 ਕਰੋੜ ਅਧਿਆਪਕਾਂ ਦੀ ਲੋੜ। ਯੂਨੈਸਕੋ ਦੇ ਅਨੁਮਾਨਾਂ ਅਨੁਸਾਰ ਸਾਲ 2030 ਤੱਕ ਵਿਸ਼ਵ ਪੱਧਰ ਦੇ ਸਰਵਵਿਆਪੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਦੇ ਟੀਚੇ ਨੂੰ ਹਾਸਲ ਕਰਨ ਲਈ ਦੁਨੀਆਂ ਭਰ ਵਿਚ ਲਗਭਗ 44 ਮਿਲੀਅਨ ਵਾਧੂ ਅਧਿਆਪਕਾਂ ਦੀ ਲੋੜ ਹੈ। ਬਹੁਤ ਸਾਰੇ ਦੇਸ਼ਾਂ ਵਿਚ ਅਧਿਆਪਕਾਂ ਦੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ, ਤਨਖਾਹਾਂ ਘੱਟ ਨੇ ਅਤੇ ਉਨ੍ਹਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਸ ਕਾਰਨ ਨਵੀਂ ਪੀੜ੍ਹੀ ਇਸ ਪੇਸ਼ੇ ਵਿਚ ਆਉਣ ਤੋਂ ਕਤਰਾ ਰਹੀ ਹੈ। ਇਸ ਲਈ ਇਹ ਦਿਵਸ ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰਾਂ ਨੂੰ ਠੋਸ ਕਦਮ ਚੁੱਕਣ ਦੀ ਤਾਕੀਦ ਕਰਦਾ ਹੈ। ਹੁਣ ਆਉਂਦੀ ਹੈ ਗੱਲ ਭਾਰਤ ਅਤੇ ਪੰਜਾਬ ਵਿਚ ਇਸ ਦਿਵਸ ਦੀ ਕੀ ਮਹੱਤਤਾ ਹੈ। ਭਾਰਤ ਵਿਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਜਿਸ ਨੂੰ ਰੱਬ ਤੋਂ ਵੀ ਉਪਰ ਮੰਨਿਆ ਜਾਂਦਾ ਹੈ। ਭਾਵੇਂ ਭਾਰਤ ਵਿਚ ਮੁੱਖ ਜਸ਼ਨ 5 ਸਤੰਬਰ ਨੂੰ ਹੁੰਦਾ ਹੈ ਪਰ 5 ਅਕਤੂਬਰ ਦੇ ਅੰਤਰਰਾਸ਼ਟਰੀ ਦਿਵਸ ਦਾ ਆਪਣਾ ਵੱਖਰਾ ਮਹੱਤਵ ਹੈ। ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਦਿਨ ਦੇ ਮੌਕੇ ਤੇ ਅਧਿਆਪਕਾਂ ਦੇ ਮਨੋਬਲ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਸਨਮਾਨ ਸਮਾਰੋਹ ਕਰਵਾਏ ਜਾਂਦੇ ਨੇ। ਉਦਾਹਰਣ ਵਜੋਂ ਸਰਕਾਰੀ ਸਕੂਲਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਪ੍ਰਾਇਮਰੀ ਐਲੀਮੈਂਟਰੀ ਅਤੇ ਸੈਕੰਡਰੀ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਪੁਰਸਕਾਰਾਂ ਨਾਲ ਨਿਵਾਜਿਆ ਜਾਂਦਾ ਹੈ। ਮੁਲਾਂਕਣ ਦੇ ਮਾਪਦੰਡ ਅਧਿਆਪਕਾਂ ਦੀ ਚੋਣ ਉਨ੍ਹਾਂ ਦੇ ਵਿਦਿਆਰਥੀਆਂ ਦੇ ਨਤੀਜਿਆਂ ਸਕੂਲ ਵਿਚ ਹਾਜ਼ਰੀ ਅਨੁਸ਼ਾਸਨ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਵਿਚ ਪਾਏ ਗਏ ਯੋਗਦਾਨ ਦੇ ਆਧਾਰ ਤੇ ਕੀਤੀ ਜਾਂਦੀ ਹੈ। ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿਚ ਸੈਮੀਨਾਰ ਕਰਵਾਏ ਜਾਂਦੇ ਨੇ ਜਿੱਥੇ ਅਧਿਆਪਕਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਬਦਲਦੇ ਡਿਜੀਟਲ ਦੌਰ ਵਿਚ ਆਨਲਾਈਨ ਪੜ੍ਹਾਈ ਦੀਆਂ ਚੁਣੌਤੀਆਂ ਅਤੇ ਅਧਿਆਪਕਾਂ ਦੇ ਗੈਰ ਵਿਦਿਅਕ ਕੰਮਾਂ ਦੇ ਬੋਝ ਨੂੰ ਘਟਾਉਣ ਬਾਰੇ ਚਰਚਾ ਕੀਤੀ ਜਾਂਦੀ ਹੈ। 5 ਅਕਤੂਬਰ ਤੇ 5 ਸਤੰਬਰ ਯਾਨੀ ਅੰਤਰਰਾਸ਼ਟਰੀ ਤੇ ਰਾਸ਼ਟਰੀ ਅਧਿਆਪਕ ਦਿਵਸ ਵਿਚ ਅੰਤਰ। ਬਹੁਤ ਸਾਰੇ ਲੋਕ ਇਨ੍ਹਾਂ ਦੋਹਾਂ ਦਿਨਾਂ ਵਿਚ ਉਲਝਣ ਵਿਚ ਪੈ ਜਾਂਦੇ ਨੇ। ਇਨ੍ਹਾਂ ਦਾ ਮੁੱਖ ਅੰਤਰ ਕੁਝ ਇਸ ਤਰ੍ਹਾਂ ਹੈ। ਜਿਵੇਂ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਜਾਂਦਾ 5 ਸਤੰਬਰ ਨੂੰ ਤੇ ਵਿਸ਼ਵ ਅਧਿਆਪਕ ਦਿਵਸ ਯਾਨੀ ਇੰਟਰਨੈਸ਼ਨਲ ਟੀਚਰਸ ਡੇ ਮਨਾਇਆ ਜਾਂਦਾ 5 ਅਕਤੂਬਰ ਨੂੰ। 5 ਸਤੰਬਰ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ ਸਰਵਪੱਲੀ ਰਾਧਾਕ੍ਰਿਸ਼ਨ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਭਾਰਤ ਦਾ ਰਾਸ਼ਟਰੀ ਅਧਿਆਪਕ ਦਿਵਸ। ਅੰਤਰਰਾਸ਼ਟਰੀ ਅਧਿਆਪਕ ਦਿਵਸ 1966 ਦੀ ILO ਯੂਨੈਸਕੋ ਦੀ ਇਤਿਹਾਸਕ ਸਿਫਾਰਿਸ਼ ਦੀ ਯਾਦ ਵਿਚ। ਭਾਰਤ ਵਿਚ 1962 ਤੋਂ ਰਾਸ਼ਟਰੀ ਅਧਿਆਪਕ ਦਿਵਸ ਸ਼ੁਰੂ ਹੋਇਆ ਯਾਨੀ 5 ਸਤੰਬਰ ਤੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਯੂਨੈਸਕੋ ਵੱਲੋਂ 1994 ਤੋਂ ਮਨਾਇਆ ਜਾ ਰਿਹਾ ਹੈ। ਫਿਰ ਆ ਜਾਂਦੀ ਹੈ ਗੱਲ ਗਲੋਬਲ ਚੁਣੌਤੀਆਂ ਦੀ। ਅਜੋਕੇ ਸਮੇਂ ਵਿਚ ਅਧਿਆਪਕਾਂ ਦੀ ਭੂਮਿਕਾ ਸਿਰਫ ਬਲੈਕ ਬੋਰਡ ਤੇ ਲਿਖਣ ਤੱਕ ਸੀਮਿਤ ਨਹੀਂ ਰਹਿ ਗਈ ਹੈ। ਉਨ੍ਹਾਂ ਸਾਹਮਣੇ ਕਈ ਨਵੀਆਂ ਚੁਣੌਤੀਆਂ ਖੜੀਆਂ ਹੋਈਆਂ ਨੇ ਜਿਨ੍ਹਾਂ ਤੇ ਇਸ ਦਿਵਸ ਮੌਕੇ ਵਿਸ਼ੇਸ਼ ਗੋਸ਼ਠੀਆਂ ਹੁੰਦੀਆਂ ਨੇ ਜਿਵੇਂ ਟੈਕਨੋਲੋਜੀ ਤੇ AI ਦਾ ਦੌਰ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਮਾਰਟ ਕਲਾਸਰੂਮਾਂ ਦੇ ਆਉਣ ਨਾਲ ਅਧਿਆਪਕਾਂ ਨੂੰ ਲਗਾਤਾਰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪੈਂਦਾ ਹੈ। ਕਈ ਵਾਰ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਪੇਂਡੂ ਖੇਤਰਾਂ ਦੇ ਅਧਿਆਪਕਾਂ ਲਈ ਇਹ ਬਹੁਤ ਮੁਸ਼ਕਲ ਹੋ ਜਾਂਦਾ ਹੈ। ਮਾਨਸਿਕ ਤਣਾਅ ਅਤੇ ਕੰਮ ਦਾ ਬੋਝ, ਪੜਾਉਣ ਦੇ ਨਾਲ ਨਾਲ ਪ੍ਰਸ਼ਾਸਨਿਕ ਕੰਮ, ਡਾਟਾ ਐਂਟਰੀ ਅਤੇ ਵੱਖ ਵੱਖ ਸਰਕਾਰੀ ਡਿਊਟੀਆਂ ਕਾਰਨ ਅਧਿਆਪਕਾਂ ਦੇ ਮਾਨਸਿਕ ਬੋਝ ਬਹੁਤ ਵੱਧ ਗਿਆ ਹੈ। ਜਲਵਾਯੂ ਪਰਿਵਰਤਨ, ਬੱਚਿਆਂ ਵਿਚ ਵੱਧ ਰਹੀ ਮਾਨਸਿਕ ਬੇਚੈਨੀ ਅਤੇ ਸਮਾਜਿਕ ਬਦਲਾਅ ਕਾਰਨ ਅਧਿਆਪਕਾਂ ਨੂੰ ਹੁਣ ਸਿਰਫ ਇਕ ਸਿੱਖਿਅਕ ਹੀ ਨਹੀਂ ਸਗੋਂ ਇਕ ਕਾਉਂਸਲਰ ਵਜੋਂ ਵੀ ਕੰਮ ਕਰਨਾ ਪੈਂਦਾ ਹੈ। ਜੀ ਬਿਲਕੁਲ, ਤੇ ਮੁੱਕਦੀ ਗੱਲ ਇਹ ਹੈ ਕਿ ਵਿਸ਼ਵ ਅਧਿਆਪਕ ਦਿਵਸ ਸਾਨੂੰ ਯਾਦ ਦਵਾਉਂਦਾ ਹੈ ਕਿ ਅਧਿਆਪਕ ਸਮਾਜ ਦੀ ਉਹ ਨੀਂਹ ਨੇ ਜਿਸ ਦੇ ਬਿਨਾਂ ਇਕ ਮਜ਼ਬੂਤ ਅਤੇ ਸਾਰਥਕ ਦੇਸ਼ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਾਲ 2026 ਦਾ ਇਹ ਮੀਲ ਪੱਥਰ, 60 ਸਾਲਾਂ ਸਿਫਾਰਿਸ਼ਾਂ, ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਇਹ ਸਵਾਲ ਕਰਦਾ ਹੈ ਕਿ ਕੀ ਅਸੀਂ ਆਪਣੇ ਅਧਿਆਪਕਾਂ ਨੂੰ ਬਣਦਾ ਮਾਣ, ਸਤਿਕਾਰ ਅਤੇ ਸਹੂਲਤਾਂ ਦੇ ਰਹੇ ਹਾਂ। ਪੰਜਾਬ ਅਤੇ ਪੂਰੇ ਭਾਰਤ ਵਿਚ ਇਸ ਦਿਨ ਦਾ ਸੁਨੇਹਾ ਇਹੀ ਹੈ ਕਿ ਸਾਨੂੰ ਆਪਣੇ ਅਧਿਆਪਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ, ਉਨ੍ਹਾਂ ਦੇ ਕੰਮ ਦੇ ਹਾਲਾਤ ਸੁਧਾਰਨੇ ਚਾਹੀਦੇ ਨੇ ਤਾਂ ਜੋ ਉਹ ਦੇਸ਼ ਦੇ ਭਵਿੱਖ ਨੂੰ ਇਕ ਬਿਹਤਰ ਦਿਸ਼ਾ ਦੇ ਸਕਣ। ਅੱਜ ਦੀ ਗੱਲ ਵਿਚ ਵਿਸ਼ਵ ਅਧਿਆਪਕ ਦਿਹਾੜੇ ਤੇ ਗੱਲਬਾਤ, ਅੱਗੇ ਚਲਦੇ ਆ। ਅੱਗੇ ਹੈ ਹਫ਼ਤਾਵਾਰੀ ਸਿਲਸਿਲਾ ਸੁਖਨ ਦੇ ਵਾਰਸ। ਸੁਖਨ ਦੇ ਵਾਰਸ ਸਿਲਸਿਲੇ ਤਹਿਤ ਅੱਜ ਤੁਸੀਂ ਸੁਣੋਗੇ ਕਹਾਣੀ ਚਿੱਟਾ ਚਾਨਣ ਤੇ ਕਵਿਤਾ ਪਾਠ। ਸਭ ਤੋਂ ਪਹਿਲਾਂ ਸੁਣਦੇ ਆ ਵਰਿੰਦਰ ਕੌਰ।

0: ਪੰਨੂ ਦੀ ਲਿਖੀ ਕਹਾਣੀ ਚਿੱਟਾ ਚਾਨਣ ਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ ਗੁਰਦੀਪ ਗਿੱਲ ਦਾ ਕਵਿਤਾ ਪਾਠ।
1: ਯਾ ਭੈਣ ਵੀਰੋ ਸੁਣਾ ਕੀ ਹਾਲ ਹੈ ਤੇਰਾ? ਮਿੰਦੋ ਨੇ ਬੂਹਾ ਲੰਘਦਿਆਂ ਉਸ ਨੂੰ ਸੁੱਖ ਸਾਂਦ ਪੁੱਛਦਿਆਂ ਬੈਠਣ ਨੂੰ ਕਿਹਾ। ਵੈਸੇ ਤਾਂ ਠੀਕ ਹਾਂ ਪਰ ਆ ਮੁੰਡਿਆਂ ਦੇ ਕੁੜੀ ਦੇ ਹੱਥੋਂ ਪਰੇਸ਼ਾਨ ਹਾਂ, ਵੀਰੋ ਨੇ ਮਨਜੀਤ ਤੇ ਬੈਠਦਿਆਂ ਮਿੰਦੋ ਦੇ ਸਵਾਲ ਦਾ ਜਵਾਬ ਦਿੱਤਾ। ਆਹੋ ਭੈਣ, ਧੀ ਵੱਲੋਂ ਤੂੰ ਦੁਖੀ ਏ, ਉਹਦੇ ਵੀ ਉਪਰੋਂ ਥੱਲੇ ਤਿੰਨ ਧੀਆਂ ਜੰਮੀਆਂ ਨੇ, ਚੌਥੀ ਵਾਰ ਪਤਾ ਨੀ ਕਿਹੜੀ ਬਿੱਲੀ ਵਾਗਣੀ ਏ। ਨਾ ਭੈਣ, ਏਦਾਂ ਨਾ ਕਹੇ, ਅੱਗੇ ਥੇ ਵਾਲੇ ਬਾਬੇ ਨੂੰ ਸੁੱਖ ਨਾਲ ਬਥੇਰੇ ਪੈਸੇ ਦਿੱਤੇ ਐ, ਮੁੰਡਾ ਹੋਣ ਦੀ ਦਵਾਈ ਖਵਾਈ ਆ, ਮੁੰਡਿਆਂ ਦੇ ਘਰ ਔਲਾਦ ਨੀ ਹੁੰਦੀ, ਦੋਹਾਂ ਵਹੁਟਿਆਂ ਨੂੰ ਰੱਖ ਪਵਾਈ ਏ, ਬਾਬੇ ਨੂੰ ਬਥੇਰਾ ਕਰਜ਼ਾ ਚੁੱਕੇ ਪੈਸੇ ਦਿੱਤੇ ਨੇ, ਪੂਰਾ 2000 ਦਿੱਤਾ ਏ, ਬਥੇਰੇ ਔਖੇ ਹੋ ਕੇ ਭੁਗਤਾ ਕੀਤਾ ਏ, ਪੈਸੇ ਵੀ ਵਿਆਜੀ ਫੜੇ ਹਨ। ਭੈਣ ਮੈਂ ਤਾਂ ਬੜੀਆਂ ਸੁੱਖਾਂ ਸੁਖੀਆਂ ਨੇ, ਬਾਬੇ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਏ। ਵੀਰੋ, ਇੱਕੇ ਸਾਰੇ ਸਭ ਕੁਛ ਕਹਿ ਦੇਣਾ ਚਾਹੁੰਦੀ ਸੀ, ਉਹ ਤਾਂ ਮਿੰਦੋ ਦੀ ਵਾਰੀ ਹੀ ਨਹੀਂ ਆਉਣ ਦੇਣਾ ਚਾਹੁੰਦੀ। ਮਿੰਦੋ ਨੇ ਕਿਹਾ, ਹੁਣ ਪਹਿਲਾਂ ਮੇਰੀ ਗੱਲ ਸੁਣ ਲਾ, ਤੂੰ ਬਾਅਦ ਵਿਚ ਜੋ ਕਹਿਣਾ ਹੋ ਉਹ ਕਹੀ। ਤੂੰ ਇਹ ਦੱਸ, ਕੁੜੀ ਨੂੰ ਐਤਕੀ ਚੈੱਕ ਕਰਵਾਇਆ ਏ ਕਿ ਨਹੀਂ? ਅੱਗੇ ਹੀ ਨਿਆਣੀ ਦੀ ਧੀਆਂ ਦੀ ਤਾੜ, ਇੰਨੀ ਮਹਿੰਗਾਈ ਵਿਚ ਤਾਂ ਇੱਕ ਧੀ ਮਾਣ ਨੀ, ਮਤਾ ਕਿਤੇ ਚੌਥੀ ਵਾਰ ਵੀ। ਵੀਰੋ ਨੇ ਮਿੰਦੋ ਦੇ ਮੂੰਹ ਅੱਗੇ ਹੱਥ ਧਰ ਦਿੱਤਾ। ਨਾ ਭੈਣ, ਏਦਾਂ ਨਾ ਕਹੇ, ਮੈਨੂੰ ਤਾਂ ਬਹੁਤ ਆਸ ਸੀ, ਨਾਲੇ ਸਰਕਾਰ ਨੇ ਚੈੱਕ ਕਰਨ ਤੇ ਪਾਬੰਦੀ ਲਾਈ ਏ, ਕੈਦ ਤੇ ਜੁਰਮਾਨਾ ਵੀ ਹੁੰਦਾ ਏ, ਉਦਾਂ ਤਾਂ ਧੀਆਂ ਕਿਹੜੀਆਂ ਮਾੜੀਆਂ ਹੁੰਦੀਆਂ ਨੇ, ਇਹ ਕਿਹੜਾ ਰਾਤ ਨੂੰ ਉੱਠ ਕੇ ਖਾਂਦੀਆਂ ਨੇ। ਕਈ ਵਾਰ ਬਗਾਨੇ ਘਰ ਨਹੀਂ ਚੰਗੇ ਮਿਲਦੇ, ਕਦੇ ਦਾਜ ਹੱਥੋਂ ਸੜ ਗਈ, ਕਦੇ ਦਾਜ ਤੋਂ ਮੋੜ ਆਈ, ਕਦੇ ਤਲਾਕ, ਕੋਰਟ ਕਚਹਿਰੀਆਂ ਦੇ ਚੱਕਰ ਤੇ ਵਕੀਲਾਂ ਦੀਆਂ ਫੀਸਾਂ, ਜੱਜਾਂ ਦੇ ਫੈਸਲੇ ਉਡੀਕਦਿਆਂ ਕਈ ਕਈ ਸਾਲ ਬੀਤ ਜਾਂਦੇ ਨੇ। ਬਸ ਦੁੱਖ ਤਾਂ ਇਹੋ ਹੀ ਆ ਕਿ ਇਹ ਘਰ ਰੱਖਣ ਵਾਲੀ ਚੀਜ਼ ਨਹੀਂ। ਕਹਿੰਦੇ ਨੇ ਪੁੱਤ ਭਾਵੇਂ 7 ਹੋਣ ਪਰ ਧੀ ਇੱਕ ਨਾ ਘਰ ਸਮਾ ਸਕੀ। ਧੀਆਂ ਤਾਂ ਭੈਣਾਂ ਰਾਜਿਆਂ ਰਾਣੀਆਂ ਨੇ ਵੀ ਘਰ ਨਾ ਰੱਖੀਆਂ, ਪਰ ਟੈਲੀਵਿਜ਼ਨ ਵਿਚ ਵਾਰ ਵਾਰ ਦੱਸਦੇ ਰਹਿੰਦੇ ਕਿ ਮੁੰਡਾ ਹੋਣਾ ਮਰਦ ਦੇ ਵਿਚ ਹੁੰਦਾ ਏ, ਵਿਗਿਆਨ ਨੇ ਸਿੱਧ ਕਰ ਦਿੱਤਾ ਏ, ਮੁੰਡੇ ਤੇ ਕੁੜੀ ਦਾ ਹੋਣਾ ਐਕਸ ਵਾਈ ਸਕਰਾਣੀਆਂ ਕਰਕੇ ਹੁੰਦਾ ਏ। ਲੰਬੜਦਾਰਾਂ ਦੀ ਰਮਣ ਆ ਗਈ ਨਾ ਤੇਰੇ ਬੈਠਿਆਂ, ਵੇਖੀ ਤੈਨੂੰ ਕਿੰਨਾ ਕੁਝ ਕਹਿੰਦੀ। ਉਹਨੇ ਅੱਜ ਆਉਣਾ ਹੀ ਸਾਡੇ ਘਰ ਕਮੇਟੀ ਲੈਣ, ਉਹ ਤਾਂ ਭੈਣੇ ਬਹੁਤ ਸੱਚ ਬੋਲਦੀ, ਉਹ ਤਾਂ ਆਪ ਜਿਹੜੇ ਬਾਬਿਆਂ ਨੂੰ ਫੜਦੇ ਆ ਨਾ ਉਹਨਾਂ ਦੀ ਮੈਂਬਰ ਬਣੀ, ਮੈਨੂੰ ਤੇ ਸੜ ਜਾਣਾ ਉਹਨਾਂ ਦਾ ਨਾਂ ਹੀ ਨਹੀਂ ਆਉਂਦਾ। ਭੈਣੇ, ਮੇਰਾ ਤਾਂ ਜੀ ਘਬਰਾਉਣ ਲੱਗ ਪਿਆ ਤੇਰੀਆਂ ਗੱਲਾਂ ਸੁਣ ਕੇ, ਤੂੰ ਤਾਂ ਮੈਨੂੰ ਚਿੱਟਾ ਜਾਣਾ ਕਰਵਾ ਦਿੱਤਾ ਏ, ਇਹਨਾਂ ਬਾਬਿਆਂ ਕੋਲ ਕੁਝ ਨਹੀਂ ਹੁੰਦਾ ਤੇ ਨਾ ਹੀ ਦਵਾਈਆਂ ਦੇ ਨਾਲ ਮੁੰਡੇ ਹੁੰਦੇ ਨੇ। ਉਹ ਭੈਣਾਂ, ਧੀਆਂ ਕਿਹੜੀਆਂ ਮਾੜੀਆਂ ਹੁੰਦੀਆਂ ਨੇ, ਬੁਢਾਪੇ ਵਿਚ ਤਾਂ ਮੁੰਡੇ ਵੀ ਸਹਾਰਾ ਨਹੀਂ ਬਣਦੇ, ਉਹ ਵੀ ਆਪਣਾ ਜੀਆ ਜਾਣ ਤੇ ਪਾਲਦੇ ਫਿਰਦੇ ਮਸਾਂ, ਉਹ ਤਾਂ ਦੁੱਖ ਸੁੱਖ ਤਾਂ ਵੀ ਜਾਂਦੇ ਰਹਿੰਦੇ ਨੇ, ਧੀਆਂ ਹੀ ਆ ਕੇ ਪੁੱਛਦੀਆਂ ਨੇ। ਮਿੰਦੋ ਨੇ ਵੀਰੋ ਨੂੰ ਹੋਰ ਗੱਲ ਸੁਣਾ ਦਿੱਤੀ। ਵੀਰੋ ਨੇ ਮਿੰਦੋ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਪਰ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਕਿ ਕਈ ਵਾਰ ਧੀਆਂ ਮਾਪਿਆਂ ਦੀ ਬਦਨਾਮੀ ਕਰਵਾ ਦਿੰਦੀਆਂ ਨੇ, ਜਿਸ ਤਰ੍ਹਾਂ ਜੀਤੂ ਦੀ ਕੁੜੀ ਨਿਕਲ ਗਈ, ਕਿਵੇਂ ਆਪਣੇ ਪਿਓ ਦੀ ਪੱਗ ਨੂੰ ਰੋਲ ਗਈ ਆ। ਤੂੰ ਭੈਣ ਇਸ ਦੀ ਜਗ੍ਹਾ ਕੋਈ ਚੰਗੀ ਗੱਲ ਕਰਦੀ, ਜਿਵੇਂ ਕਿਰਨ ਬੇਦੀ, ਕਲਪਨਾ ਚਾਵਲਾ, ਸਾਨੀਆ ਮਿਰਜ਼ਾ, ਝਾਂਸੀ ਦੀ ਰਾਣੀ ਦਾ ਨਾਂ ਲੈਂਦੀ, ਜਿਨ੍ਹਾਂ ਨੇ ਔਰਤ ਦਾ ਨਹੀਂ ਬਲਕਿ ਦੇਸ਼ ਦਾ ਵੀ ਨਾਂ ਉੱਚਾ ਕੀਤਾ, ਇੰਨੀਆਂ ਵੱਡੀਆਂ ਅਫਸਰ ਲੱਗੀਆਂ ਹੋਈਆਂ ਹਨ, ਜਿਵੇਂ ਬਿੱਬੂ ਰਾਜ, ਸ਼ਸ਼ੀ ਪ੍ਰਭਾ, ਇਹ ਔਰਤਾਂ SSP ਲੱਗੀਆਂ ਹੋਈਆਂ ਹਨ। ਇਹੀ ਤਾਂ ਭੈਣ ਕਿਸੇ ਦੀਆਂ ਧੀਆਂ ਹੀ ਹਨ ਜਿਨ੍ਹਾਂ ਦਾ ਨਾਂ ਲੈ ਕੇ ਮੈਨੂੰ ਫਕਰ ਮਹਿਸੂਸ ਹੁੰਦਾ। ਤੂੰ ਭੈਣੇ ਧੀਆਂ ਨੂੰ ਮਾੜਾ ਨਾ ਕਿਹਾ ਕਰ, ਮੈਨੂੰ ਬਹੁਤ ਦੁੱਖ ਲੱਗਦਾ ਈ। ਏਦਾਂ ਵੀਰੋ ਦੀ ਗੱਲ ਵਿਚੋਂ ਟੋਕਦਿਆਂ ਉਸਨੇ ਕਿਹਾ, ਵੀ ਭੈਣ ਮਿੰਦੋ, ਤੈਨੂੰ ਕਿੱਥੋਂ ਇੰਨੀਆਂ ਸਿਆਣੀਆਂ ਗੱਲਾਂ ਆਉਣ ਲੱਗ ਪਈਆਂ ਨੇ? ਆ ਤੂੰ ਅੜੀਏ ਕਿੰਨੀਆਂ ਔਰਤ ਅਫਸਰਾਂ ਦੇ ਨਾਂ ਲੈ ਗਈ, ਤੂੰ ਕਿੱਥੋਂ ਇੰਨੀ ਸਿਆਣੀ ਹੋ ਗਈ? ਮਿੰਦੋ ਨੇ ਕਿਹਾ, ਉਹ ਵੇਖ ਤੁਰੀ ਆਉਂਦੀ ਨੰਬਰਦਾਰਾਂ ਦੀ ਰਮਨ, ਇਸੇ ਨੇ ਮੈਨੂੰ ਸਿਖਾਇਆ ਸਭ ਕੁਝ। ਪੁੱਤਰ ਰਮਨ, ਤੇਰੀਆਂ ਹੀ ਗੱਲਾਂ ਕਰਕੇ ਮੈਂ ਵੀਰੋ ਨੂੰ ਸੁਣਾਈਆਂ ਈ, ਹੁਣ ਤਾਂ ਮੈਂ ਤੇਰੇ ਵਰਗੀਆਂ ਗੱਲਾਂ ਕਰ ਲੈਂਦੀ ਹਾਂ। ਮੈਂ ਅੱਜ ਵੀਰੋ ਨੂੰ ਬਹੁਤ ਸਮਝਾਇਆ ਏ। ਬੀਜੀ ਸਾਥੀ ਕਾਲ ਬੁਲਾ ਕੇ ਮਿੰਦੋ ਨੂੰ ਸੰਬੋਧਨ ਹੁੰਦਿਆਂ ਕਿਹਾ, ਮੈਂ ਬਹੁਤ ਖੁਸ਼ ਹੋਈ ਹਾਂ, ਚਲੋ ਚੰਗਾ ਹੋਇਆ ਹੁਣ ਤੁਸੀਂ ਮੇਰੀਆਂ ਗੱਲਾਂ ਤੇ ਅਸਰ ਕਰਕੇ ਦੂਜਿਆਂ ਨੂੰ ਸਮਝਾਉਣ ਲੱਗ ਪਏ। ਖੁਸ਼ੀ ਦੀ ਗੱਲ ਤਾਂ ਇਹ ਹੈ, ਘੱਟੋ ਘੱਟ ਤੁਸੀਂ ਪੁਰਾਣੀਆਂ ਗੱਲਾਂ ਨੂੰ ਤਿਆਗ ਕੇ ਨਵੀਆਂ ਗੱਲਾਂ ਤਾਂ ਕਰਨ ਲੱਗ ਪਈਆਂ ਹੋ, ਕੁਝ ਤਾਂ ਸੁਧਾਰ ਹੋਇਆ ਏ। ਮਿੰਦੋ ਨੇ ਰਮਨ ਦਾ ਸਿਰ ਪਲੋਸਦਿਆਂ ਕਿਹਾ, ਚੱਲ ਅੱਜ ਮੇਰੀ ਪੜ੍ਹੀ ਲਿਖੀ ਜੀ ਧੀ ਕੋਈ ਨਵੀਂ ਗੱਲ ਸੁਣਾ। ਬੀਜੀ ਮੈਂ ਤੁਹਾਨੂੰ ਇੱਕ ਬਜ਼ੁਰਗ ਦੀ ਆਸ ਸੁਣਾਈ, ਆਤਮ ਕਥਾ ਸੁਣਾਵਾਂ, ਮੈਂ ਸੁਣ ਕੇ ਹੈਰਾਨ ਹੋ ਗਈ। ਪਛਤਾਵੇ ਦੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਵਹਿਣ ਲੱਗੇ। ਉਹ ਗੱਲ ਸੁਣਾਵਾਂਗੀ, ਮਿੰਦੋ ਨੇ ਰਮਨ ਦਾ ਮੋਢਾ ਪਲੋਸਦਿਆਂ ਕਿਹਾ, ਧੀ ਕਿਸ ਗੱਲ ਦਾ ਪਛਤਾਵਾ ਕਰਕੇ ਹੰਝੂ ਵਹਾਉਂਦਾ ਸੀ? ਮੈਨੂੰ ਵੀ ਜਰਾ ਦੱਸ, ਇਹੋ ਜਿਹੀ ਕਿਹੜੀ ਗੱਲ ਹੋ ਗਈ ਸੀ ਜਿਹੜਾ ਉਸਨੂੰ ਇਸ ਉਮਰ ਵਿਚ ਵੀ ਹੰਝੂ ਵਹਾਉਣੇ ਪਏ? ਬੀਜੀ, ਐਵੇਂ ਹੀ ਜਦ ਆਪਾਂ ਬਿਨਾਂ ਸੋਚਣ ਵਿਚਾਰਨ ਤੋਂ ਕੋਈ ਕਦਮ ਚੁੱਕ ਲੈਂਦੇ ਹਾਂ, ਆਪਣੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਥੱਲੇ ਡਿੱਗ ਜਾਂਦੇ ਹਾਂ, ਉਦੋਂ ਆਪਾਂ ਨੂੰ ਸਮਾਂ ਬੀਤ ਜਾਣ ਤੋਂ ਬਾਅਦ ਪਛਤਾਉਣ ਤੋਂ ਸਿਵਾ ਹੋਰ ਕੁਝ ਨਹੀਂ ਲੱਭਦਾ। ਪਰ ਉਸ ਬਜ਼ੁਰਗ ਨੇ ਬਹੁਤ ਵੱਡੀ ਗਲਤੀ ਕੀਤੀ, ਕੀਮਤੀ ਗਲਤੀ ਜੋ ਉਸਨੂੰ ਸਾਰੀ ਜ਼ਿੰਦਗੀ ਬੇਚੈਨ ਕਰਦੀ ਰਹੀ। ਉਸ ਬਜ਼ੁਰਗ ਦੀ ਕੀਮਤੀ ਗਲਤੀ ਨੂੰ ਹੋਰ ਵੱਡਾ ਕਰ ਦਿੱਤਾ ਦੇਸ਼ ਦੀ ਵੰਡ ਨੇ। ਹੈ ਪੁੱਤਰ, ਯਾਨੀ ਕਿ ਪਾਕਿਸਤਾਨ ਬਣਨ ਵੇਲੇ ਦੀ ਘਟਨਾ ਨੇ? ਹਾਂ ਬੀਜੀ, 1947 ਤੋਂ ਪਹਿਲਾਂ ਦੀ ਘਟਨਾ ਕਰਨਾ ਹੈ। ਰਮਨ ਨੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਮੈਂ ਇੱਕ ਬਾਬੇ ਦੇ ਮੂੰਹ ਪਛਤਾਵੇ ਭਰੇ ਸ਼ਬਦ ਸੁਣੇ ਤਾਂ ਮੈਨੂੰ ਹੈਰਾਨੀ ਹੋਈ ਕਿ ਇਹ ਕਿਸ ਤਰ੍ਹਾਂ ਦੀ ਗੱਲ ਹੈ। ਮੈਂ ਗੱਡੀ ਵਿੱਚ ਸਫ਼ਰ ਕਰ ਰਹੀ ਸੀ, ਬਜ਼ੁਰਗ ਮੇਰੀ ਸੀਟ ਤੇ ਬੈਠਾ ਸੀ। ਸਟੇਸ਼ਨ ਆਉਂਦਿਆਂ ਹੀ ਚਾਹ ਵਾਲਿਆਂ ਨੇ ਚਾਏ ਚਾਏ ਦਾ ਰੌਲਾ ਪਾ ਦਿੱਤਾ। ਉਸ ਬਜ਼ੁਰਗ ਨੇ ਮੇਰੇ ਲਈ ਚਾਹ ਦਾ ਕੱਪ ਲੈ ਲਿਆ। ਦੋ ਕੱਪ ਚਾਹ ਦੇ ਪੈਸੇ ਉਸ ਬਜ਼ੁਰਗ ਨੇ ਦੇ ਦਿੱਤੇ। ਮੈਂ ਚਾਹ ਨਹੀਂ ਸੀ ਪੀਣਾ ਚਾਹੁੰਦੀ, ਮੈਂ ਸੋਚਦੀ ਸੀ 5-7 ਰੁਪਏ ਚਾਹ ਤੇ ਖਰਚ ਹੋ ਜਾਂਦੇ ਤੇ ਚਾਹ ਕਿਸੇ ਕੰਮ ਦੀ ਨਹੀਂ ਹੁੰਦੀ, ਨਿਰਾ ਪਾਣੀ ਜਿਹਾ ਹੁੰਦਾ ਹੈ। ਮੈਨੂੰ ਸਟੇਸ਼ਨ ਦੀ ਚਾਹ ਕੋਈ ਪਸੰਦ ਨਹੀਂ ਸੀ। ਉਸ ਬਜ਼ੁਰਗ ਨੇ ਅਚੇਚੇ ਤੌਰ ਤੇ ਮੇਰੇ ਲਈ ਚਾਹ ਦਾ ਕੱਪ ਖਰੀਦਿਆ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਚਾਹ ਵਾਲੇ ਨੂੰ ਮੈਂ ਆਪ ਪੈਸੇ ਦੇ ਦੇਵਾਂ, ਪਰ ਉਸ ਬਜ਼ੁਰਗ ਨੇ ਮੈਨੂੰ ਨਾ ਹੀ ਪੈਸੇ ਦੇਣ ਦਿੱਤੇ ਅਤੇ ਮੋਹ ਭਰੇ ਸ਼ਬਦਾਂ ਦੇ ਨਾਲ ਚਾਹ ਪੀਣ ਲਈ ਮਜਬੂਰ ਕੀਤਾ। ਮੈਂ ਹੱਥ ਵਿੱਚ ਚਾਹ ਦਾ ਕੱਪ ਫੜੀ ਸੋਚ ਰਹੀ ਸੀ ਕਿ ਕਹਿੰਦੇ ਨੇ ਗੱਡੀ ਵਿੱਚ ਕਿਸੇ ਦੀ ਮੰਗਵਾਈ ਚਾਹ ਅਤੇ ਹੋਰ ਕੋਈ ਵਸਤੂ ਨਹੀਂ ਖਾਣੀ ਚਾਹੀਦੀ। ਖਾਣ ਵਾਲੀ ਚੀਜ਼ ਵਿੱਚ ਜ਼ਹਿਰੀਲੀ ਵਸਤੂ ਪਾ ਕੇ ਬੇਹੋਸ਼ ਕਰ ਦਿੰਦੇ ਨੇ। ਮੈਂ ਚਾਹ ਫੜਨ ਦੀ ਗਲਤੀ ਕਿਉਂ ਕੀਤੀ? ਮੈਂ ਨਾਲ ਹੀ ਆਲੇ ਦੁਆਲੇ ਦਾ ਨਿਰੀਖਣ ਕਰ ਰਹੀ ਸੀ। ਉਸਨੇ ਮੇਰੇ ਸਾਹਮਣੇ ਚਾਹ ਪਾ ਕੇ ਦਿੱਤੀ ਸੀ। ਉਹ ਬਜ਼ੁਰਗ ਜਿਵੇਂ ਮੇਰੇ ਦਿਲ ਦੀ ਗੱਲ ਜਾਣ ਗਿਆ ਹੋਵੇ। ਉਹ ਛੋਟੇ ਛੋਟੇ ਘੁੱਟ ਭਰਦਾ ਹੋਇਆ ਕਹਿੰਦਾ, ਪੀਰੇ ਮੇਰੀ ਧੀ, ਮੈਂ ਚਾਹ ਵਿੱਚ ਕੁਝ ਨਹੀਂ ਪਾਇਆ, ਮੈਂ ਤਾਂ ਤੇਰੇ ਸਾਹਮਣੇ ਚਾਹ ਵਾਲੇ ਕੋਲੋਂ ਚਾਹ ਲਈ ਹੈ। ਮੈਂ ਅੱਗੋਂ ਲਾਜਵਾਬ ਜੀ ਹੋ ਕੇ ਬਜ਼ੁਰਗ ਨੂੰ ਕਿਹਾ, ਨਹੀਂ ਬਾਪੂ ਜੀ, ਅਜਿਹੀ ਕੋਈ ਗੱਲ ਨਹੀਂ, ਮੇਰਾ ਅਜਿਹਾ ਕੋਈ ਮਤਲਬ ਨਹੀਂ ਸੀ। ਸੱਚ ਤੁਸੀਂ ਗੱਲ ਕੀਤੀ ਹੈ, ਮੈਨੂੰ ਯਾਦ ਆਇਆ ਕਿ ਮੈਂ ਵੀ ਸੁਣਿਆ ਹੈ ਕਿ ਅਜਿਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਹਨ। ਲਾਗੇ ਬੈਠੇ ਇੱਕ ਮੁਸਾਫਰ ਨੇ ਹਾਮੀ ਭਰੀ ਤੇ ਮੈਨੂੰ ਸਭ ਦੱਸਣਾ ਸ਼ੁਰੂ ਕੀਤਾ। ਬਜ਼ੁਰਗ ਨੇ ਇੰਨੇ ਚਿਰ ਤੱਕ ਆਪਣੀ ਚਾਹ ਖਤਮ ਕਰ ਗਲਾਸੀ ਬਾਹਰ ਸੁੱਟ ਦਿੱਤੀ ਅਤੇ ਆਪਣਾ ਮੂੰਹ ਸਾਫੇ ਦੇ ਨਾਲ ਸਾਫ਼ ਕਰਦੇ ਮੇਰੀਆਂ ਗੱਲਾਂ ਦੀ ਹਾਮੀ ਭਰਨੀ ਸ਼ੁਰੂ ਕੀਤੀ। ਅੱਗੋਂ ਬਜ਼ੁਰਗ ਕਹਿੰਦਾ, ਪੁੱਤਰ ਮੈਂ ਥੋੜਾ ਤੈਨੂੰ ਕੁਝ ਪਾ ਕੇ ਪਿਲਾਉਣਾ ਸੀ, ਮੈਂ ਤਾਂ ਤੈਨੂੰ ਆਪਣੀ ਧੀ ਵਰਗੀ ਸਮਝਦਾ ਹਾਂ, ਮੇਰਾ ਤਾਂ ਕੋਈ ਇਸ ਦੁਨੀਆਂ ਤੇ ਹੈ ਹੀ ਨਹੀਂ। ਮੈਂ ਹੈਰਾਨ ਹੋ ਕੇ ਪੁੱਛਿਆ, ਕੋਈ ਨਹੀਂ ਹੈ ਤੁਹਾਡਾ ਇਸ ਦੁਨੀਆਂ ਤੇ? ਮੈਂ ਉਸ ਬਜ਼ੁਰਗ ਦੀਆਂ ਅੱਖਾਂ ਵਿੱਚ ਤ੍ਰਿਪ ਤ੍ਰਿਪ ਪਾਣੀ ਵਹਿੰਦਾ ਵੇਖਿਆ, ਉਹ ਭਾਵਕ ਜਿਹਾ ਹੋ ਗਿਆ। ਕਹਿਣ ਲੱਗਾ, ਮੇਰੇ ਕੋਲ ਜ਼ਿੰਦਗੀ ਚ ਜਵਾਨੀ ਵੇਲੇ ਇੱਕ ਗਲਤੀ ਹੋ ਗਈ ਸੀ, ਜਿਸ ਦਾ ਵੇਲਾ ਸਾਰੀ ਉਮਰ ਮੇਰੇ ਹੱਥ ਨਹੀਂ ਆਇਆ। ਉਸ ਗਲਤੀ ਨੇ ਮੇਰੀ ਜ਼ਿੰਦਗੀ ਹੀ ਖਾਲੀ ਕਰ ਦਿੱਤੀ ਤੇ ਖਾਲੀ ਹੀ ਰਹਿ ਗਈ। ਮੈਂ ਹੈਰਾਨ ਹੁੰਦਿਆਂ ਪੁੱਛਿਆ, ਬਾਪੂ ਜੀ, ਕਿਹੋ ਜਿਹੀ ਗਲਤੀ? ਮੈਨੂੰ ਵੀ ਤਾਂ ਸੁਣਾਓ, ਕੀ ਹੋਇਆ ਸੀ ਤੁਹਾਡੇ ਨਾਲ ਜਿਹੜਾ ਤੁਹਾਡੀਆਂ ਅੱਖਾਂ ਵਿੱਚ ਹੰਝੂਆਂ ਵਾਲਾ ਦਰਦ ਹੈ? ਉਸ ਬਜ਼ੁਰਗ ਨੇ ਆਪਣੀ ਦਰਦ ਭਰੀ ਗਾਥਾ ਸੁਣਾਉਣੀ ਸ਼ੁਰੂ ਕਰ ਦਿੱਤੀ। 1945 ਦੀ ਗੱਲ ਹੈ, ਮੈਂ ਗੌਰਮੈਂਟ ਕਾਲਜ ਲਾਹੌਰ ਦਾ ਵਿਦਿਆਰਥੀ ਸਾਂ। ਸ਼ਹਿਰ ਵਿੱਚ ਸਾਡੀ ਰਹਾਇਸ਼ ਸੀ, ਕੰਮ ਲਈ ਅਸੀਂ ਨੌਕਰਾਣੀ ਰੱਖ ਲਈ। ਉਸਦਾ ਨਾਂ ਨੂਰਾ ਸੀ। ਨੂਰਾ ਚੜ੍ਹਦੀ ਜਵਾਨੀ ਬਹੁਤ ਸੋਹਣੀ ਸੁਨੱਖੀ ਮੁਟਿਆਰ ਸੀ। ਉਸਦੀ ਤੱਕਣੀ ਅਤੇ ਮੁਸਕਰਾਹਟ ਦਿਲ ਨੂੰ ਲੁੱਟ ਲੈਣ ਵਾਲੀ ਸੀ। ਮੈਂ ਥੋੜੇ ਹੀ ਦਿਨਾਂ ਵਿੱਚ ਨੂਰਾ ਦਾ ਚੰਗਾ ਭੇਤੀ ਹੋ ਗਿਆ। ਮੈਂ ਨੂਰਾ ਦੇ ਨਾਲ ਚੰਗਾ ਬੋਲਚਾਲ ਬਣਾ ਲਿਆ। ਨੂਰਾ ਮੇਰੇ ਕੱਪੜੇ ਧੋਂਦੀ, ਚਾਹ ਰੋਟੀ ਲੈ ਕੇ ਆਉਂਦੀ, ਮੇਰੀ ਹਰ ਜ਼ਰੂਰਤ ਪੂਰੀ ਕਰਨ ਲੱਗੀ। ਹੌਲੀ ਹੌਲੀ ਅਸੀਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ। ਨੂਰਾ ਨੇ ਮੇਰੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ। ਫਿਰ ਕੀ ਸੀ, ਉਹ ਮੇਰੇ ਦਿਲ ਦਿਮਾਗ ਤੇ ਛਾ ਗਈ ਤੇ ਚਾਹਤ ਦੋਹਾਂ ਵਿੱਚ ਬਰਕਰਾਰ ਸੀ। ਮੈਂ ਇੱਕ ਦਿਨ ਮੌਕਾ ਤਾਰ ਕੇ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ। ਨੂਰਾ ਨੇ ਜਿਵੇਂ ਪਹਿਲਾਂ ਹੀ ਤਿਆਰ ਸੀ, ਉਹ ਸਾਡਾ ਕੰਮ ਕਰਨ ਵਾਲੀ ਧੀ ਸੀ। ਉਸਨੇ ਕੋਈ ਨਾ ਨੁੱਕਰ ਨਾ ਕੀਤੀ, ਉਹ ਤਾਂ ਸਗੋਂ ਬਹੁਤ ਖੁਸ਼ ਸੀ। ਘਰ ਵਿੱਚ ਮੇਰੀ ਮਾਂ ਦਾ ਸੁਭਾਅ ਕੜਕ ਸੀ, ਉਹਦਾ ਡਰ ਵੀ ਮੈਂ ਹਮੇਸ਼ਾ ਮਹਿਸੂਸ ਕਰਦਾ ਰਹਿੰਦਾ। ਨੂਰਾ ਇੱਕ ਵਿਆਹੀ ਹੋਈ ਧੀ ਸੀ। ਮੇਰੇ ਤੇ ਨੂਰਾ ਵਿੱਚ ਸਬੰਧ ਇੰਨੇ ਵੱਧ ਗਏ ਕਿ ਉਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ। ਨੂਰਾ ਮੈਨੂੰ ਕਹਿੰਦੀ, ਅਸਲ ਵਿੱਚ ਤਾਂ ਮੈਂ ਤੇਰੀ ਪਤਨੀ ਹਾਂ, ਜੱਗ ਸਾਹਮਣੇ ਭਾਵੇਂ ਤੂੰ ਨਾ ਮੰਨੇ। ਮੈਂ ਵੀ ਉਸ ਦੀ ਗੱਲ ਨਾਲ ਸਹਿਮਤ ਸਾਂ। ਉਸ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਪੂਰੀਆਂ ਕਰਦਾ, ਜੋ ਵੀ ਉਹ ਫਰਮਾਇਸ਼ ਕਰਦੀ ਮੈਂ ਉਸ ਨੂੰ ਝੱਟ ਪੂਰੀ ਕਰਦਾ। ਸਮਾਂ ਆਪਣੀ ਤੁਰੇ ਤੁਰਦਾ ਗਿਆ ਤੇ ਨੂਰਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਹ ਬੱਚਾ ਮੇਰਾ ਸੀ। ਉਸਦੇ ਨੈਣ ਨਕਸ਼ ਮੁਹੰਦਰਾ ਬਿਲਕੁਲ ਮੇਰੇ ਵਰਗਾ ਸੀ, ਗੋਰਾ ਰੰਗ, ਬਿੱਲੀਆਂ ਅੱਖਾਂ, ਅੰਤਾਂ ਦਾ ਸੋਹਣਾ। ਜਦ ਨੂਰਾ ਕੰਮ ਤੇ ਆਉਂਦੀ ਤਾਂ ਮੁੰਡੇ ਨੂੰ ਨਾਲ ਲੈ ਕੇ ਆਉਂਦੀ। ਮੈਨੂੰ ਉਸ ਬੱਚੇ ਨਾਲ ਅੰਤਾਂ ਦਾ ਮੋਹ ਸੀ, ਉਹ ਮੇਰਾ ਆਪਣਾ ਸੀ। ਚੋਰੀ ਚੋਰੀ ਜਦ ਕੋਈ ਨਾ ਵੇਖਦਾ ਹੁੰਦਾ, ਮੈਂ ਉਸ ਬੱਚੇ ਨੂੰ ਚੁੱਕ ਕੇ ਉਸ ਮਸ਼ੀਨੇ ਨਾਲ ਲਾਉਂਦਾ ਤੇ ਉਸ ਨੂੰ ਬਹੁਤ ਪਿਆਰ ਕਰਦਾ। ਨੂਰਾ ਵੀ ਮੇਰੇ ਉੱਤੇ ਆਪਣਾ ਹੱਕ ਸਮਝਦੀ ਤੇ ਕਈ ਮੰਗਾਂ ਕਰਦੀ। ਮੈਂ ਵੀ ਚਾਈ ਚਾਈ ਉਸ ਦੀਆਂ ਸਾਰੀਆਂ ਮੰਗਾਂ ਮੰਨਦਾ, ਸਮਾਜ ਤੋਂ ਡਰਦਾ, ਕਿਸੇ ਸਾਹਮਣੇ ਨਾ ਵੀ ਨਾ ਲੈਂਦਾ। ਜਦ ਉਹ ਮੁੰਡਾ ਲੈ ਕੇ ਆਉਂਦੀ ਤਾਂ ਮੈਂ ਪਾਗਲਾ ਵਾਂਗ ਉਸ ਮੁੰਡੇ ਵੱਲ ਵੇਖਦਾ ਰਹਿੰਦਾ। ਮੁੰਡਾ ਹੁਣ ਦਿਨੋ ਦਿਨ ਵੱਡਾ ਹੋਣ ਲੱਗਾ, ਉਹ ਨਿੱਕੇ ਨਿੱਕੇ ਹੱਥਾਂ ਦੇ ਨਾਲ ਰਿੜਨ ਲੱਗਾ। ਉਸਦੀ ਮਾਂ ਉਸ ਨੂੰ ਭੁੰਜੇ ਬਿਠਾ ਕੇ ਆਪਣੇ ਕੰਮ ਕਾਜ ਵਿੱਚ ਲੱਗ ਜਾਂਦੀ। ਬੱਚਾ ਚੀਜ਼ਾਂ ਡੋਲਦਾ ਵਿਗਾੜਦਾ ਤਾਂ ਮੇਰੀ ਮਾਂ ਕਾਹਲੀ ਪੈ ਜਾਂਦੀ। ਮੁੰਡਾ ਨੂੰ ਸੌ ਸੌ ਗੱਲਾਂ ਕਰਦੀ, ਤੇਰਾ ਮੁੰਡਾ ਕੰਮ ਵਿਗਾੜਦਾ, ਉਸ ਨੂੰ ਜਿੱਥੇ ਦਿਲ ਕਰਦਾ ਬਿਠਾ ਦਿੰਦੀ ਹੈ, ਚੀਜ਼ਾਂ ਡੋਲ ਵਿਗਾੜ ਛੱਡਦਾ ਹੈ, ਕੱਚ ਦੀਆਂ ਗਲਾਸੀਆਂ ਤੋੜ ਦਿੱਤੇ ਹਨ। ਮੈਂ ਮਾਂ ਨੂੰ ਕਹਿੰਦਾ, ਤੈਨੂੰ ਕੀ ਹੁੰਦਾ ਆ, ਆਪੇ ਖਿਲਾਰਾ ਉਸਦੀ ਮਾਂ ਨੇ ਸੰਭਾਲਣਾ ਹੈ। ਮਾਂ ਨੇ ਕਈ ਵਾਰ ਮੈਨੂੰ ਟੁੱਟ ਕੇ ਪੈ ਜਾਣਾ, ਵੇਖਾਂ ਤੂੰ ਤੇ ਇਸ ਤਰ੍ਹਾਂ ਹੇਜਰਾ ਬਣਦਾ ਜਿਸ ਤਰ੍ਹਾਂ ਇਹ ਤੇਰਾ ਆਪਣਾ ਮੁੰਡਾ ਹੋਵੇ। ਇੱਕ ਦਿਨ ਮੈਂ ਆਪਣੀ ਮਾਂ ਨੂੰ ਕਿਹਾ, ਜੇ ਮਾਂ ਇਹ ਮੁੰਡਾ ਮੇਰਾ ਹੋਵੇ ਤਾਂ ਫਿਰ ਤੂੰ ਵੀ ਇੱਦਾਂ ਨਾ ਕਰੇ, ਫਿਰ ਤੂੰ ਇਸ ਨੂੰ ਲੜ ਲੜਾਵੇਂ। ਮੈਂ ਉਸ ਨੂੰ ਚੁੱਕ ਕੇ ਆਪਣੀ ਮਾਂ ਕੋਲ ਲੈ ਆਂਦਾ ਤੇ ਕਿਹਾ, ਮਾਂ ਤੂੰ ਇੱਕ ਮਿੰਟ ਲਈ ਸਮਝ ਕੇ ਇਹ ਮੁੰਡਾ ਮੇਰਾ ਹੈ, ਤੂੰ ਇਸ ਨੂੰ ਰੱਜ ਕੇ ਪਿਆਰ ਕਰ, ਇਹ ਤੇਰਾ ਹੀ ਪੋਤਰਾ ਹੈ। ਮੈਂ ਵੀ ਥੋੜੇ ਸਮੇਂ ਲਈ ਮੰਨ ਲੈਂਦਾ ਹਾਂ ਕਿ ਇਹ ਮੇਰਾ ਹੀ ਮੁੰਡਾ ਹੈ। ਇਸੇ ਬਹਾਨੇ ਉਸ ਨੂੰ ਚੁੱਕ ਕੇ ਉਸ ਤੇ ਕਈ ਚੁੰਮਣ ਕੀਤੇ ਅਤੇ ਛਾਤੀ ਨਾਲ ਲਾਇਆ। ਆਪਣੀ ਮਾਂ ਦੀ ਗੋਦੀ ਚ ਲਟਾ ਕੇ ਉਸਨੂੰ ਜਬਰਦਸਤੀ ਪਿਆਰ ਕਰਨ ਲਈ ਮਜਬੂਰ ਕੀਤਾ। ਮਾਂ ਨੇ ਵੀ ਕੁਝ ਪਲਾਂ ਲਈ ਬਹੁਤ ਪਿਆਰ ਕੀਤਾ। ਮਾਂ ਤੋਂ ਉਸਨੂੰ ਪਿਆਰ ਕਰਵਾ ਕੇ ਮੇਰਾ ਆਪਣਾ ਦਿਲ ਦਿਮਾਗ ਕੋਈ ਚੱਲੇ ਠੰਡਾ ਹੋ ਗਿਆ। ਉਸ ਬੱਚੇ ਲਈ ਮੈਂ ਪਾਗਲ ਹੋਇਆ ਰਹਿੰਦਾ। ਹੁਣ ਮੈਨੂੰ ਆਪਣੇ ਬੱਚੇ ਦੀ ਚਿੰਤਾ ਲੱਗੀ ਰਹਿੰਦੀ। ਮੇਰਾ ਬੱਚਾ ਗਰੀਬ ਔਰਤ ਦੇ ਘਰ ਜੰਮਿਆ, ਮੈਂ ਉਸਨੂੰ ਆਪਣਾ ਬੱਚਾ ਵੀ ਨਹੀਂ ਕਹਿ ਸਕਦਾ। ਉਸ ਬੱਚੇ ਪ੍ਰਤੀ ਮੋਹ ਮੇਰਾ ਦਿਨ ਬ ਦਿਨ ਵੱਧਦਾ ਜਾਂਦਾ। ਮੈਂ ਬੇਚੈਨ ਰਹਿਣ ਲੱਗ ਪਿਆ। ਹੁਣ ਨੂਰਾਂ ਦੇ ਨਾਲ ਪਿਆਰ ਘੱਟ ਤੇ ਉਸ ਬੱਚੇ ਦੀ ਚਿੰਤਾ ਰਹਿਣ ਲੱਗੀ। ਹਾਏ ਮੇਰਾ ਬੱਚਾ ਗਰੀਬ ਬਸਤੀਆਂ ਚ, ਹਾਏ ਮੇਰਾ ਬੱਚਾ ਗਰੀਬ ਪਰਿਵਾਰ ਵਿਚ ਮਜ਼ਦੂਰ ਬਣੇਗਾ। ਮੇਰਿਆ ਰੱਬਾ, ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋ ਗਈ। ਬੀਤਿਆ ਵੇਲਾ ਮੇਰੇ ਹੱਥ ਨਾ ਆਉਂਦਾ, ਨਾ ਮੈਨੂੰ ਨੂਰਾਂ ਨੇ ਬੱਚਾ ਦੇਣਾ ਤੇ ਨਾ ਹੀ ਮੈਂ ਨੂਰਾਂ ਨੂੰ ਆਪਣੀ ਪਤਨੀ ਬਣਾ ਸਕਦਾ ਹਾਂ। ਨਾ ਮੇਰੇ ਮਾਤਾ ਪਿਤਾ ਨੂੰ ਇਹ ਗੱਲ ਗਵਾਰਾ ਹੋਣੀ ਹੈ ਤੇ ਸਮਾਜ ਨੇ ਵੀ ਇਹ ਗੱਲ ਕਦੋਂ ਸਵੀਕਾਰਨੀ ਹੈ। ਨੂਰਾਂ ਦੇ ਪਤੀ ਨੇ ਵੀ ਕਦੋਂ ਨੂਰਾਂ ਨੂੰ ਮੇਰੇ ਨਾਲ ਤੋਰਨਾ ਹੈ? ਨੂਰਾਂ ਵਿਚਾਰੀ ਕੀ ਕਰ ਸਕਦੀ ਸੀ? ਉਸ ਤੇ ਸਮਾਜ ਦੀਆਂ ਵੱਡੀਆਂ ਵੱਡੀਆਂ ਦੀਵਾਰਾਂ ਤੋੜਨੀਆਂ ਔਖੀਆਂ ਸਨ। ਪੇਕੇ ਸਹੁਰੇ ਸਮਾਜ ਔਰਤਾਂ ਲਈ ਸਮਾਜ ਵਿਚ ਬਰਾਬਰੀ ਨਾਲ ਜੀਣਾ ਵੀ ਜ਼ਰੂਰੀ ਹੁੰਦਾ ਹੈ, ਕਿਉਂਕਿ ਸ਼ਰਮ ਜਨਾਨੀਆਂ ਦੇ ਵੰਡੇ ਆਈ ਹੁੰਦੀ ਹੈ। ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਸਮਾਜ ਦੀ ਪਰਵਾਹ ਘੱਟ ਹੁੰਦੀ ਹੈ। ਆਪੇ ਫਾਥਰੀਏ ਤੈਨੂੰ ਕੌਣ ਛਡਾਵੇ ਵਾਲੀ ਸਥਿਤੀ ਬਣ ਗਈ। ਮੈਂ ਉਸ ਬਜ਼ੁਰਗ ਦੀ ਗੱਲ ਨੂੰ ਵਿਚੋਂ ਵੀ ਟੋਕਦਿਆਂ ਕਿਹਾ, ਬਾਪੂ ਜੀ ਜਿਸ ਤਰ੍ਹਾਂ ਆਪਣੀ ਹੱਡ ਬੀਤੀ ਤੁਸੀਂ ਦੱਸ ਰਹੇ ਹੋ, ਪਰ ਨੂਰਾਂ ਨੇ ਤਾਂ ਇਹ ਗੱਲ ਸਾਰੀ ਉਮਰ ਕਿਸੇ ਨੂੰ ਨਹੀਂ ਦੱਸੀ ਹੋਣੀ। ਬਜ਼ੁਰਗ ਕਹਿੰਦਾ, ਉਹ ਆਪਣੀ ਗੱਲ ਕਿਸੇ ਨੂੰ ਦੱਸੇ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਫਿਰ ਪੁੱਤਰ ਮੇਰੀ ਜਾਨ ਕੜਿੱਕੀ ਵਿਚ ਅੜੀ। ਬਜ਼ੁਰਗ ਨੇ ਆਪਣੀ ਕਹਾਣੀ ਫਿਰ ਸੁਣਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਬਰਦਾਸ਼ਤ ਨਾ ਹੁੰਦਾ, ਮੈਂ ਇੰਨੀ ਵੱਡੀ ਗਲਤੀ ਕਰਕੇ ਅਜੀਬ ਉਲਝਣ ਵਿਚ ਫਸਿਆ। ਉਧਰੋਂ ਪਾਕਿਸਤਾਨ ਦਾ ਰੌਲਾ ਪੈ ਗਿਆ, ਦੇਸ਼ ਦੀ ਵੰਡ ਹੋ ਗਈ, ਹਿੰਦੂ ਮੁਸਲਮਾਨ ਫਸਾਦ ਨੇ ਸਾਰਾ ਦੇਸ਼ ਹਿਲਾ ਕੇ ਰੱਖ ਦਿੱਤਾ, ਦੰਗੇ ਭੜਕ ਉੱਠੇ, ਖੂਨ ਖਰਾਬਾ, ਵੱਢ ਫੱਟ ਸ਼ੁਰੂ ਹੋ ਗਈ। ਮੈਂ ਆਪਣੇ ਮਿੱਤਰ ਦੇ ਨਾਲ ਸਲਾਹ ਕਰਕੇ ਮਨ ਬਣਾਇਆ ਕਿ ਆਪਾਂ ਹਿੰਦੁਸਤਾਨ ਜਾਂਦੇ ਹੋਏ ਆਪਣਾ ਮੁੰਡਾ ਨਾਲ ਲੈ ਜਾਣਾ ਹੈ। ਮੇਰੇ ਮਿੱਤਰ ਨੇ ਟਾਂਗਾ ਲੈ ਆਂਦਾ ਜਿੱਥੇ ਨੂਰਾਂ ਦੀ ਬਸਤੀ ਸੀ। ਨੂਰਾਂ ਕੱਪੜੇ ਧੋ ਰਹੀ ਸੀ, ਮੈਂ ਤੇ ਮੇਰਾ ਮਿੱਤਰ ਟਾਂਗਾ ਚਲਾ ਕੇ ਮੁੰਡਾ ਚੁੱਕ ਕੇ ਚੱਲਦੇ ਟਾਂਗੇ ਤੇ ਭੱਜ ਕੇ ਬੈਠ ਗਏ। ਨੂਰਾਂ ਨੇ ਸਾਨੂੰ ਵੇਖ ਲਿਆ, ਉਸਨੇ ਭੱਜ ਕੇ ਟਾਂਗੇ ਦੀ ਲਗਾਮ ਖਿੱਚ ਕੇ ਚੱਲਦਾ ਟਾਂਗਾ ਰੋਕ ਲਿਆ। ਅਸੀਂ ਤਿੰਨ ਆਦਮੀ ਅਤੇ ਨੂਰਾਂ ਇਕੱਲੀ, ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਮੁੰਡਾ ਖੋ ਕੇ ਭੱਜ ਜਾਈਏ, ਪਰ ਉਹ ਇਕੱਲੀ ਔਰਤ ਨੇ ਸਾਨੂੰ ਮੁੰਡਾ ਨਾ ਹੀ ਲਿਆਉਣ ਦਿੱਤਾ। ਮੈਂ ਨੂਰਾਂ ਅੱਗੇ ਤਰਲੇ ਲਏ, ਮਿੰਨਤਾਂ ਕੀਤੀਆਂ, ਉਸ ਅੱਗੇ ਗਿੜਗਿੜਾਇਆ, ਇਹ ਮੇਰਾ ਮੁੰਡਾ ਹੈ, ਮੈਂ ਇਸ ਨੂੰ ਨਹੀਂ ਛੱਡ ਕੇ ਜਾਣਾ, ਮੈਂ ਇਸ ਦੇ ਬਿਨਾਂ ਨਹੀਂ ਜੀ ਸਕਦਾ, ਮੈਂ ਇਸ ਦਾ ਪਿਤਾ ਹਾਂ, ਤੈਨੂੰ ਇਸ ਗੱਲ ਦਾ ਪਤਾ ਹੈ, ਤੂੰ ਜਿੱਦ ਨਾ ਕਰ। ਪਰ ਨੂਰਾਂ ਨੇ ਇੱਕ ਸ਼ੇਰਨੀ ਮਾਂ ਬਣ ਕੇ ਆਪਣਾ ਪੁੱਤਰ ਨਾ ਹੀ ਜਾਣ ਦਿੱਤਾ। ਉਹ ਕਹਿੰਦੀ, ਬੱਚੇ ਤਾਂ ਮਾਵਾਂ ਦੇ ਹੁੰਦੇ ਹਨ, ਅਸੀਂ ਗਰੀਬ ਜ਼ਰੂਰ ਹੁੰਦੇ ਹਾਂ, ਜਦ ਅਸੀਂ ਕਿਸੇ ਘਰ ਕੰਮ ਕਰਨ ਜਾਂਦੇ ਹਾਂ ਸਾਡੇ ਨਾਲ ਤਾਂ ਹਰ ਥਾਂ ਤੇ ਇਹੋ ਕੁਝ ਹੀ ਹੁੰਦਾ ਹੈ, ਇਸ ਤਰ੍ਹਾਂ ਦਾ ਸਾਡੇ ਬੱਚੇ ਤੁਹਾਡੇ ਵਰਗੇ ਲੋਕ ਹੀ ਲੈ ਜਾਣ। ਉਸ ਸ਼ੇਰਨੀ ਦੀ ਜਿੱਤ ਹੋ ਗਈ ਤੇ ਅਸੀਂ ਹਾਰ ਕੇ ਹਿੰਦੁਸਤਾਨ ਆ ਗਏ। ਦੇਸ਼ ਦੀ ਵੰਡ ਤੋਂ ਬਾਅਦ ਮੇਰਾ ਕਦੇ ਸਕੂਨ ਵਾਪਸ ਨਹੀਂ ਪਰਤਿਆ। ਮੈਂ ਗਲਤੀ ਕਰਕੇ ਸਾਰੀ ਜ਼ਿੰਦਗੀ ਪਛਤਾਵੇ ਦੀ ਅੱਗ ਵਿਚ ਸੜਦਾ ਰਿਹਾ। ਮੈਂ ਸੋਚਦਾ ਹੀ ਰਹਿੰਦਾ ਹਾਂ ਕਿ ਮੇਰਾ ਪੁੱਤਰ ਗਰੀਬ ਵਰਗ ਵਿਚ ਪੈਦਾ ਹੋਇਆ, ਸਾਰੀ ਜ਼ਿੰਦਗੀ ਮੇਰੀ ਗਲਤੀ ਦੀ ਸਜ਼ਾ ਭੁਗਤਦਾ ਗਰੀਬੀ ਵਿਚ ਰੁਲ ਗਿਆ ਹੋਵੇਗਾ। ਇਧਰ ਮੈਂ ਗਲਤੀ ਕਰਕੇ ਦੁਬਾਰਾ ਵਿਆਹ ਵੀ ਨਹੀਂ ਕਰਵਾਇਆ ਅਤੇ ਨਾ ਹੀ ਆਪਣੇ ਉਸ ਬੱਚੇ ਨੂੰ ਕਦੇ ਭੁੱਲ ਸਕਿਆ ਹਾਂ। ਮੈਨੂੰ ਜਦੋਂ ਵੀ ਕੋਈ ਨੌਜਵਾਨ ਮਿਲਦਾ ਹੈ ਤਾਂ ਮੈਂ ਉਸਨੂੰ ਇਹ ਸੰਦੇਸ਼ ਜ਼ਰੂਰ ਦਿੰਦਾ ਹਾਂ ਕਿ ਪੁੱਤਰ ਤੁਸੀਂ ਮੇਰੇ ਵਰਗੀ ਗਲਤੀ ਕਦੇ ਨਾ ਕਰਨਾ, ਕਦੇ ਕਿਸੇ ਗੈਰ ਔਰਤ ਨਾਲ ਪਿਆਰ ਨਾ ਕਰਨਾ ਜੋ ਆਪਣੀ ਔਲਾਦ ਵੀ ਰੁਲ ਜਾਂਦੀ ਹੈ। ਸਮਾਜ ਉਸਨੂੰ ਕਦੇ ਅਸਲੀ ਪਿਤਾ ਦਾ ਨਾਂ ਨਹੀਂ ਦਿੰਦਾ। ਇੰਨੀ ਗੱਲ ਸੁਣ ਕੇ ਬਜ਼ੁਰਗ ਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ। ਮੈਂ ਸਾਰੀ ਗੱਲ ਸੁਣ ਕੇ ਉਸ ਬਜ਼ੁਰਗ ਨੂੰ ਦਿਲਾਸਾ ਦਿੱਤਾ, ਫਿਰ ਉਸਦਾ ਰੁਖ ਬਦਲਣ ਲਈ ਕਿਹਾ, ਮੈਂ ਉਸ ਵਕਤ ਕੋਲ ਹੁੰਦੀ ਤੇ ਤੁਹਾਨੂੰ ਗੋਲੀ ਮਾਰ ਦੇਣੀ ਸੀ। ਤੁਹਾਨੂੰ ਸਾਰੀ ਉਮਰ ਰੋਣਾ ਨਾ ਪੈਂਦਾ ਤੇ ਨਾ ਤੁਸੀਂ ਪਛਤਾਉਂਦੇ। ਮੇਰੀ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਬਜ਼ੁਰਗ ਦਾ ਵੀ ਹਾਸਾ ਨਿਕਲ ਗਿਆ। ਮੰਦੋ ਤੇ ਬੀਰੋ ਰਮਨ ਦੀ ਕਹਾਣੀ ਸੁਣ ਕੇ ਸੰਤੁਸ਼ਟ ਹੋ ਗਈਆਂ। ਸੰਨੀ, ਬੀਰੋ ਕੁੜੀ ਨੇ ਤਾਂ ਚਿੱਟਾ ਹੀ ਚਾਨਣ ਕਰਵਾ ਦਿੱਤਾ।
0: ਵਰਿੰਦਰ ਕੌਰ ਪੰਨੂ ਦੀ ਲਿਖੀ ਕਹਾਣੀ ਸੀ, ਸੁਣ ਰਹੇ ਸੀ ਚਿੱਟਾ ਚਾਨਣ। ਸੁਖਮ ਦੇ ਵਾਰਿਸ ਸਿਲਸਿਲੇ ਤਹਿਤ ਹੁਣ ਸੁਣਦੇ ਹਾਂ ਕਵਿਤਾ ਪਾਠ ਗੁਰਦੀਪ ਗਿੱਲ ਹੋਰਾਂ ਪਾਸੋਂ।
2: ਗਜ਼ਲ ਪੇਸ਼ ਹੈ ਜੀ। ਮੂਹਾਂ ਰੀਝਾਂ ਤਿੜਕੇ ਸੁਪਨੇ, ਸਿਰ ਸੋਚਾਂ ਦਾ ਭਾਰ। ਮੂਹਾਂ ਰੀਝਾਂ ਤਿੜਕੇ ਸੁਪਨੇ, ਸਿਰ ਸੋਚਾਂ ਦਾ ਭਾਰ। ਸੁਬਾ ਤੋਂ ਸ਼ਾਮਾਂ ਤੀਕਰ ਭਟਕਾਂ ਮੈਂ ਇਨ੍ਹਾਂ ਵਿਚਕਾਰ। ਜਾਂਦਾ ਹੋਇਆ ਦੱਸ ਗਿਆ ਨਾ ਕੀ ਤੇਰਾ ਸਿਰਨਾਵਾ। ਜਾਂਦਾ ਹੋਇਆ ਦੱਸ ਗਿਓ ਨਾ ਕੀ ਤੇਰਾ ਸਿਰਨਾਵਾ। ਹਰਫਾਂ ਦੇ ਵਿਚ ਸੋਚ ਗਵਾਚੀ ਕਰਦੀ ਹੈ ਇਜ਼ਹਾਰ। ਬੂਹੇ ਉੱਤੇ ਦਸਤਕ ਦੇ ਕੇ ਤੁਰ ਗਈ ਪੌਣ ਪੁਰੇ ਦੀ। ਬੂਹੇ ਉੱਤੇ ਦਸਤਕ ਦੇ ਕੇ ਤੁਰ ਗਈ ਪੌਣ ਪੁਰੇ ਦੀ। ਇਕ ਇਕ ਕਰਕੇ ਸਾਵਾਂ ਅੰਦਰ ਆਣ ਦਗੇ ਅਗਿਆਰ। ਹੁਣ ਪਰਵਾਜ ਕਰਨ ਤੋਂ ਪਹਿਲਾਂ ਪੰਛੀ ਹੌਕਾ ਭਰਦੇ। ਹੁਣ ਪਰਵਾਜ ਕਰਨ ਤੋਂ ਪਹਿਲਾਂ ਪੰਛੀ ਹੌਕਾ ਭਰਦੇ। ਜਿਸ ਦਿਨ ਤੋਂ ਤੇਰੇ ਸ਼ਹਿਰ ਚ ਗੁੰਮੀ ਇਕ ਕੂੰਜਾ ਦੀ ਡਾਰ। ਮੈਂ ਤੋਂ ਮੈਂ ਦਾ ਸਫ਼ਰ ਕਰਦਿਆਂ ਲਾਲਈ ਕੁੱਲ ਹਿਆਤੀ, ਮੈਂ ਤੋਂ ਮੈਂ ਦਾ ਸਫ਼ਰ ਕਰਦਿਆਂ ਲਾਲਈ ਕੁੱਲ ਹਿਆਤੀ, ਮੈਂ ਤੋਂ ਮੈਂ ਦੇ ਵੱਲ ਬੁੜਦਿਆਂ, ਮੈਂ ਤੇ ਮੈਂ ਦੇ ਵੱਲ ਬੁੜਦਿਆਂ, ਹੋ ਜਾਈਏ ਦੋ ਚਾਰ, ਮੂਹਾਂ ਰੀਝਾਂ ਤਿੜਕੇ ਸੁਪਨੇ, ਸਿਰ ਸੋਚਾਂ ਦਾ ਪਾਰ, ਸੁਬਾਹ ਤੋਂ ਸ਼ਾਮਾਂ ਤੀਕਰ ਭਟਕਾਂ ਮੈਂ ਇਨ੍ਹਾਂ ਵਿਚਕਾਰ। ਰੀ ਨਜ਼ਮ ਹੈ ਜੀ ਹੌਲ ਦੇ ਸਮੁੰਦਰ।

ਨਿੱਕੇ ਨਿੱਕੇ ਹੱਥ, ਨਿੱਕੇ ਨਿੱਕੇ ਹੱਥ ਜਿਨ੍ਹਾਂ ਨੂੰ ਮੈਂ ਚੁੰਮਦਾ ਪੁਚਕਾਰਦਾ ਰਿਹਾ ਹਾਂ, ਨਿੱਕੇ ਨਿੱਕੇ ਹੱਥ ਜਿਨ੍ਹਾਂ ਨੂੰ ਮੈਂ ਚੁੰਮਦਾ ਪੁਚਕਾਰਦਾ ਰਿਹਾ ਹਾਂ, ਰੋਜ਼ਗਾਰ ਖਾਤਰ ਆਪਣਾ ਸਫ਼ਰ ਤੈਅ ਕਰਨ ਨੂੰ ਤੁਰ ਲੱਗੇ ਤਾਂ ਰੋਜ਼ਗਾਰ ਖਾਤਰ ਆਪਣਾ ਸਫ਼ਰ ਤੈਅ ਕਰਨ ਨੂੰ ਤੁਰ ਲੱਗੇ ਤਾਂ ਮੈਂ ਆਪਣੇ ਪੁੱਤਰ ਨੂੰ ਕਿਹਾ, ਇਹ ਹੁਣ ਦੋਵੇਂ ਹੱਥ ਮੇਰੀ ਛਾਤੀ ਤੇ ਰੱਖ ਦੇ ਤਾਂ ਕਿ ਮੇਰੇ ਅੰਦਰ ਖੌਲ ਦੇ ਸਾਰੇ ਸਮੁੰਦਰ ਸ਼ਾਂਤ ਹੋ ਜਾਣ, ਤਾਂ ਕਿ ਮੇਰੇ ਅੰਦਰ ਖੌਲ ਦੇ ਸਾਰੇ ਸਮੁੰਦਰ ਸ਼ਾਂਤ ਹੋ ਜਾਣ। ਨਜ਼ਰ ਹੈ ਜੀ ਪੱਤੇ ਤੇ ਲਿਖੀ ਕਵਿਤਾ। ਮੈਂ ਬਿਰਖ ਦੇ ਪੱਤੇ ਉੱਤੇ ਕਵਿਤਾ ਲਿਖਦਾ ਹਾਂ, ਮੈਂ ਬਿਰਖ ਦੇ ਪੱਤੇ ਉੱਤੇ ਕਵਿਤਾ ਲਿਖਦਾ ਹਾਂ, ਉਹਦੇ ਰਗੋ ਰੇਸ਼ਿਆਂ ਤੇ ਲਿਖੀ ਕਵਿਤਾ ਤਿਲ ਮਿਲਾਉਂਦੀ ਹੈ, ਉਹਦੇ ਰਗੋ ਰੇਸ਼ਿਆਂ ਤੇ ਲਿਖੀ ਕਵਿਤਾ ਤਿਲ ਮਿਲਾਉਂਦੀ ਹੈ, ਪੱਤਾ ਮੁਰਝਾਉਂਦਾ ਸੁੱਕਦਾ ਤੇ ਭੁਰ ਜਾਂਦਾ ਹੈ, ਪੱਤਾ ਮੁਰਝਾਉਂਦਾ ਸੁੱਕਦਾ ਤੇ ਭੁਰ ਜਾਂਦਾ ਹੈ, ਕਵਿਤਾ ਚਫਾਲ ਧਰਤੀ ਤੇ ਖਿਲਰ ਜਾਂਦੀ ਹੈ, ਮੈਂ ਝੁੱਕ ਕੇ ਧਰਤੀ ਵੱਲ ਵੇਖਦਾ ਹਾਂ, ਕਵਿਤਾ ਧਰਤੀ ਨਾਲ ਗੁਫ਼ਤਗੂ ਕਰ ਰਹੀ ਹੁੰਦੀ ਹੈ, ਇਹਨੂੰ ਕਹਿੰਦੇ ਕਵਿਤਾ ਨੂੰ ਪੱਤਿਆਂ ਸੰਗ ਨਾ ਖਿਲਾ ਰਿਹਾ ਕਰੇ, ਇਹਨੂੰ ਕਹਿੰਦੇ ਕਵਿਤਾ ਨੂੰ ਪੱਤਿਆਂ ਸੰਗ ਨਾ ਖਿਲਾ ਰਿਹਾ ਕਰੇ, ਸੁੱਚੇ ਰੁਮਾਲਾਂ ਵਾਂਗ ਸਾਂਭ ਸਾਂਭ ਕੇ ਰੱਖਿਆ ਕਰੇ, ਸੁੱਚੇ ਰੁਮਾਲਾਂ ਵਾਂਗ ਸਾਂਭ ਸਾਂਭ ਕੇ ਰੱਖਿਆ ਕਰੇ। ਨਜ਼ਮ ਹੈ ਜੀ ਅੰਗ ਤੇੜਿਆ ਆਈਆਂ, ਸੱਦੋ ਜੀ ਸੱਦੋ ਜੀ ਤੁਸੀਂ ਮੇਰੇ ਤੇਰੇ, ਸੱਦੋ ਜੀ ਤੁਸੀਂ ਮੇਰੇ ਤੇਰੇ, ਕਰੋ ਸਭ ਪਾਸੇ ਸੁਣਵਾਈਆਂ ਜੀ ਸਾਡੇ ਅੰਗ ਤੇੜੇੜਾਂ ਆਈਆਂ, ਜੀ ਸਾਡੇ ਅੰਗ ਤੇੜਾਂ ਆਈਆਂ। ਇਹ ਤਨ ਮੇਰਾ ਮਿੱਟੀ ਸਿੰਜਿਆ ਪੱਲੇ ਪਾ ਉਧਰੇਵੇਂ, ਇਹ ਤਨ ਮੇਰਾ ਮਿੱਟੀ ਸਿੰਜਿਆ ਪੱਲੇ ਪਾ ਉਧਰੇਵੇਂ, ਸ਼ੀਸ਼ੇ ਜੈ ਇਸ ਮੁਖੜੇ ਮੋਹਰੇ ਕਈ ਟੁਕੜੇ ਕਈ ਵਖਰੇਵੇਂ, ਇਹ ਤਨ ਮੇਰਾ ਮਿੱਟੀ ਸਿੰਜਿਆ ਪੱਲੇ ਪਾ ਉਧਰੇਵੇਂ, ਸ਼ੀਸ਼ੇ ਜੈ ਇਸ ਮੁਖੜੇ ਮੋਹਰੇ ਕਈ ਟੁਕੜੇ ਕਈ ਵਖਰੇਵੇਂ, ਕੌਣ ਸਿਰਜਦਾ ਇਹੋ ਜੈਨੂੰ ਕੌਣ ਸਿਰਜਦਾ ਇਹੋ ਜੈਨੂੰ, ਪੱਲੇ ਪਾ ਤਨਹਾਈਆਂ ਜੀ ਸਾਡੇ ਅੰਗ ਤਰੇੜਾਂ ਆਈਆਂ, ਜੀ ਸਾਡੇ ਅੰਗ ਤਰੇੜਾਂ ਆਈਆਂ। ਮੇਲ ਮੁਹੱਬਤ ਤਿਲਕ ਗਿਆਂ ਦੇ ਨੇੜੇ ਕਦੇ ਨੀ ਢੁਕਦਾ, ਮੇਲ ਮੁਹੱਬਤ ਤਿਲਕ ਗਿਆਂ ਦੇ ਨੇੜੇ ਕਦੇ ਨੀ ਢੁਕਦਾ, ਸੁੱਕੇ ਬਿਰਖਾਂ ਦਿਆਂ ਟਾਣਾਂ ਤੇ ਕੋਈ ਕੋਈ ਪੰਛੀ ਰੁਕਦਾ, ਸੁੱਕੇ ਬਿਰਖਾਂ ਦਿਆਂ ਟਾਣਾਂ ਤੇ ਕੋਈ ਕੋਈ ਪੰਛੀ ਰੁਕਦਾ, ਸਿਰੜ ਸਿਦਕ ਦੇ ਬੂਹੇ ਉੱਤੇ ਸਿਰੜ ਸਿਦਕ ਦੇ ਬੂਹੇ ਉੱਤੇ ਵੱਜੀਆਂ ਨਾ ਸ਼ਹਿਨਾਈਆਂ, ਜੀ ਸਾਡੇ ਅੰਗ ਤਰੇੜਾਂ ਆਈਆਂ, ਜੀ ਸਾਡੇ ਅੰਗ ਤਰੇੜਾਂ ਆਈਆਂ। ਨਜ਼ਰੋਂ ਓਹਲੇ ਜਿਹੜੇ ਹੋਣ ਮੁੜ ਨਜ਼ਰ ਹੀ ਨਹੀਂ ਆਉਂਦੇ, ਨਜ਼ਰੋਂ ਓਹਲੇ ਜਿਹੜੇ ਹੋਣ ਮੁੜ ਨਜ਼ਰ ਹੀ ਨਹੀਂ ਆਉਂਦੇ, ਪੌਣਾ ਹੱਥ ਸੁਨੇਹੇ ਭੇਜਣ ਵਾਲੇ ਆਪਣੇ ਆਪ ਨਾਲ ਟਕਰਾਉਂਦੇ, ਪੌਣਾ ਹੱਥ ਸੁਨੇਹੇ ਭੇਜਣ ਵਾਲੇ ਆਪਣੇ ਆਪ ਨਾਲ ਟਕਰਾਉਂਦੇ, ਰੱਖਾਂ ਕਿਵੇਂ ਸਾਂਭ ਸਾਂਭ ਕੇ, ਰੱਖਾਂ ਕਿਵੇਂ ਸਾਂਭ ਸਾਂਭ ਕੇ ਤੇਰੀਆਂ ਸਿਖਰ ਚਦਾਈਆਂ, ਜੀ ਸਾਡੇ ਅੰਗ ਤਰੇੜਾਂ ਆਈਆਂ, ਜੀ ਸਾਡੇ ਅੰਗ ਤਰੇੜਾਂ ਆਈਆਂ। ਵੇਂਦਿਆ ਵੇਂਦਿਆ ਵੇਖਣ ਵਾਲੇ ਹੋ ਗਏ ਨਜ਼ਰੋਂ ਓਹਲੇ, ਵੇਂਦਿਆ ਵੇਂਦਿਆ ਵੇਖਣ ਵਾਲੇ ਹੋ ਗਏ ਨਜ਼ਰੋਂ ਓਹਲੇ, ਵਾਜਾਂ ਮਾਰ ਬੁਲਾਵਾਂ ਪਰ ਉਹ ਮੂੰਹੋਂ ਕੁਝ ਨਾ ਬੋਲੇ, ਵੇਂਦਿਆ ਵੇਂਦਿਆ ਵੇਖਣ ਵਾਲੇ ਹੋ ਗਏ ਨਜ਼ਰੋਂ ਓਹਲੇ, ਵਾਜਾਂ ਮਾਰ ਬੁਲਾਵਾਂ ਪਰ ਉਹ ਮੂੰਹੋਂ ਕੁਝ ਨਾ ਬੋਲੇ, ਕਿੰਜ ਬੈਠਾ ਮੈਂ ਜੀਰਾ ਕਰਕੇ ਕਿੰਜ ਬੈਠਾ ਮੈਂ ਜੀਰਾ ਕਰਕੇ, ਦੱਸ ਮੇਰੇ ਵੇਸਾਈਆਂ ਜੀ ਸਾਡੇ ਅੰਗ ਤਰੇੜਾਂ ਆਈਆਂ, ਜੀ ਸਾਡੇ ਅੰਗ ਤਰੇੜਾਂ ਆਈਆਂ। ਇੱਕ ਹੋਰ ਰਚਨਾ ਜੀ ਧਮਕ ਸੁਣੀ ਦੀ ਖੇੜੇ ਦੀ, ਖੁਸ਼ੀਆਂ ਖੇੜੇ ਧਮਕ ਸੁਣੀ ਦੀ ਧਣਕ ਸੁਣੀ ਦੀ ਖੇੜੇ ਦੀ, ਖੁਸ਼ੀਆਂ ਖੇੜੇ ਧਮਕ ਸੁਣੀ ਦੀ ਧਮਕ ਸੁਣੀ ਦੀ ਖੇੜੇ ਦੀ, ਜਾਂ ਨੀ ਹੀਰੇ ਰਾਂਝੂ ਲੱਭ ਲੈ ਗੱਲ ਪੱਲੇ ਪੈਜਣੀ ਝੇੜੇ ਦੀ, ਜਾਂ ਨੀ ਹੀਰੇ ਰਾਂਝੂ ਲੱਭ ਲੈ ਗੱਲ ਪੱਲੇ ਪੈਜਣੀ ਝੇੜੇ ਦੀ, ਰਾਵਾਂ ਨੂੰ ਰਾਹ ਮਿਲਦੇ ਨਹੀਂ ਦਰਿਆਵਾਂ ਨੂੰ ਵੰਝ ਮਲਾ, ਰਾਵਾਂ ਨੂੰ ਰਾਹ ਮਿਲਦੇ ਨਹੀਂ ਦਰਿਆਵਾਂ ਨੂੰ ਵੰਝ ਮਲਾ, ਹਿਜਰ ਦੀਆਂ ਪਰਕਰਮਾ ਕਰਦਿਆਂ ਸੁੱਕ ਜਾਣੇ ਨੇ ਤੇਰੇ ਸਾਹ, ਰੋਜ਼ ਬਨੇਰੇ ਪੰਛੀ ਬੋਲਣ ਤੇਰੇ ਸਾਵੇ ਝੇੜੇ ਨੇ, ਰੋਜ਼ ਬਨੇਰੇ ਪੰਛੀ ਬੋਲਣ ਤੇਰੇ ਸਾਵੇ ਝੇੜੇ ਨੇ, ਫਿਕਰ ਦੀਆਂ ਤਰਕਾਲਾਂ ਅੱਗੇ ਪੁੱਠੇ ਸਿੱਧੇ ਗੇੜੇ ਨੇ, ਰੋਜ਼ ਬਨੇਰੇ ਪੰਛੀ ਬੋਲਣ ਤੇਰੇ ਸਾਵੇ ਝੇੜੇ ਨੇ, ਫਿਕਰ ਦੀਆਂ ਤਰਕਾਲਾਂ ਅੱਗੇ ਪੁੱਠੇ ਸਿੱਧੇ ਗੇੜੇ ਨੇ, ਇਧਰੋਂ ਨਾ ਕੋਈ ਚੇਤੇ ਕਰਦਾ ਬੇੜੀਓ ਲੰਘਦੇ ਪੂਰਾ ਨੂੰ, ਇਧਰੋਂ ਨਾ ਕੋਈ ਚੇਤੇ ਕਰਦਾ ਬੇੜੀਓ ਲੰਘਦੇ ਪੂਰਾ ਨੂੰ, ਬੇੜੀਆਂ ਛੇੜੀਆਂ ਕਿੱਧਰ ਗਈਆਂ ਮੈਂ ਪੁੱਛਦਾ ਮਜ਼ਦੂਰਾਂ ਨੂੰ, ਰੰਗਪੁਰ ਖੇੜੀ ਵਸਦੀ ਏ ਹੀਰੇ ਰੰਗਾਂ ਦਾ ਵਗਦਾ ਦਰਿਆ, ਰੰਗਪੁਰ ਖੇੜੀ ਵਸਦੀ ਏ ਹੀਰੇ ਰੰਗਾਂ ਦਾ ਵਗਦਾ ਦਰਿਆ, ਸ਼ਹਿਰ ਅਦੀਬ ਇਬਾਦਤ ਕਰਦੇ ਇਨ੍ਹਾਂ ਦਾ ਹੈ ਪੀਰ ਚਨਾਹ, ਰੰਗਪੁਰ ਖੇੜੀ ਵਸਦੀ ਏ ਹੀਰੇ ਰੰਗਾਂ ਦਾ ਵਗਦਾ ਦਰਿਆ, ਸ਼ਹਿਰ ਅਦੀਬ ਇਬਾਦਤ ਕਰਦੇ ਇਨ੍ਹਾਂ ਦਾ ਹੈ ਪੀਰ ਚਨਾਹ, ਤੁਰ ਤਿਰੀ ਦੇ ਪੰਜੇ ਪਾਣੀ ਕਰਦੇ ਰਹਿੰਦੇ ਸਿਫਤ ਸਲਾਹ,
तो तेरे दी।

0: ਜੇ ਪਾਣੀ ਕਰਦੇ ਰਹਿੰਦੇ ਸਿਫਤ ਤਲਾ ਚਿਹਰੇ ਤੇ ਸੂਰਜ ਦੀ ਲਾਲੀ ਸੂਹੀ ਸੂਹੀ ਮਾਰੇ ਪਾ ਚਿਹਰੇ ਤੇ ਸੂਰਜ ਦੀ ਲਾਲੀ ਸੂਹੀ ਸੂਹੀ ਮਾਰੇ ਪਾ ਕਲਮਾ ਕਲਮਾ ਵਾਲੇ ਰਾਤੀ ਜਾਗਣ ਫਜ਼ਰ ਤਿਕ ਅੱਖਰਾਂ ਦੇ ਰਾਹ ਕਲਮਾ ਵਾਲੇ ਰਾਤੀ ਜਾਗਣ ਫਜ਼ਰ ਤਿਕ ਅੱਖਰਾਂ ਦੇ ਰਾਹ ਜਾਨ ਹੀਰੇ ਤੇਰੇ ਸਾਵੇ ਰਾਂਝਣ ਤੇਰੇ ਜਾਣਾ ਆ ਕਲਮਾ ਵਾਲੇ ਰਾਤੀ ਜਾਗਣ ਫਜ਼ਰ ਤਿਕ ਅੱਖਰਾਂ ਦੇ ਰਾਹ ਜਾਨ ਹੀਰੇ ਤੇਰੇ ਸਾਵੇ ਰਾਂਝਣ ਤੇਰੇ ਜਾਣਾ ਆ ਜਾਨ ਹੀਰੇ ਤੇਰੇ ਸਾਵੇ ਰਾਂਝਣ ਤੇਰੇ ਜਾਣਾ। ਇੱਕ ਅਚਨਾ ਹੋਰ ਹੈ ਜੀ, ਹੂਕ ਉਦਾਸੀ ਤੇ ਖਮੋਸ਼ੀ ਹੈ ਤੇਰੇ ਬਿਨਾ ਹੂਕ ਉਦਾਸੀ ਤੇ ਖਮੋਸ਼ੀ ਹੈ ਤੇਰੇ ਬਿਨਾ ਰਾਤ ਹੌਕਿਆਂ ਚ ਨਾਤੀ ਹੈ ਤੇਰੇ ਬਿਨਾ ਹੂਕ ਉਦਾਸੀ ਤੇ ਖਮੋਸ਼ੀ ਹੈ ਤੇਰੇ ਬਿਨਾ ਰਾਤ ਹੌਕਿਆਂ ਚ ਨਾਤੀ ਹੈ ਤੇਰੇ ਬਿਨਾ ਚੰਨ ਬੱਦੜੀ ਦੇ ਓਲੇ ਟੇਢਾ ਟੇਢਾ ਤੱਕੇ ਚੰਨ ਬੱਦੜੀ ਦੇ ਓਲੇ ਟੇਢਾ ਟੇਢਾ ਤੱਕੇ ਸਾਨੂੰ ਚੰਗਾ ਵੀ ਨਾ ਲੱਗੇ ਇੱਕ ਤੇਰੇ ਬਿਨਾ ਸਾਨੂੰ ਚੰਗਾ ਵੀ ਨਾ ਲੱਗੇ ਇੱਕ ਤੇਰੇ ਬਿਨਾ ਟਿਕੀ ਰਾਤ ਨੂੰ ਸੋਚਾਂ ਦੇ ਸਰਾਣੇ ਰੱਖ ਕੇ ਟਿਕੀ ਰਾਤ ਨੂੰ ਸੋਚਾਂ ਦੇ ਸਰਾਣੇ ਰੱਖ ਕੇ ਰਾਤ ਕੱਟ ਲਈ ਦੀ ਬਸ ਤੇਰੇ ਬਿਨਾ ਵਗਦੇ ਪਾਣੀ ਚ ਚਾਨਣ ਦੀ ਲੀਕ ਥਿਰਕੇ ਵਗਦੇ ਪਾਣੀ ਚ ਚਾਨਣ ਦੀ ਲੀਕ ਥਿਰਕੇ ਉਹਨੂੰ ਵੇਖੇ ਨਾ ਕੋਈ ਮੇਰੇ ਤੇਰੇ ਬਿਨਾ ਵਗਦੇ ਪਾਣੀ ਚ ਚਾਨਣ ਦੀ ਲੀਕ ਥਿਰਕੇ ਉਹਨੂੰ ਵੇਖੇ ਨਾ ਕੋਈ ਮੇਰੇ ਤੇਰੇ ਬਿਨਾ ਹੱਥਾਂ ਪੈਰਾਂ ਤੇ ਨਿਸ਼ਾਨ ਰੁੱਖੀ ਰੁੱਖੀ ਚੁੱਪਦੇ ਹੱਥਾਂ ਪੈਰਾਂ ਤੇ ਨਿਸ਼ਾਨ ਰੁੱਖੀ ਰੁੱਖੀ ਚੁੱਪਦੇ ਕੌਣ ਪੜੇ ਤੇ ਉਠਾਲੇ ਇਹਨਾਂ ਨੂੰ ਤੇਰੇ ਬਿਨਾ ਸਾਡੀ ਹੂਕ ਵੀ ਉਦਾਸੀਆਂ ਚ ਓਟ ਭਾਲਦੀ ਸਾਡੀ ਹੂਕ ਵੀ ਉਦਾਸੀਆਂ ਚ ਹੂਕ ਭਾਲਦੀ ਹੋ ਕੇ ਮੇਰੇ ਬਿਨਾ ਜ਼ੇਰੇ ਤੇਰੇ ਬਿਨਾ ਸਾਡੀ ਹੂਕ ਵੀ ਉਦਾਸੀਆਂ ਚ ਓਟ ਭਾਲਦੀ ਹੋ ਕੇ ਮੇਰੇ ਬਿਨਾ ਤੇ ਜ਼ੇਰੇ ਤੇਰੇ ਬਿਨਾ ਟੁੱਟੇ ਤਾਰਿਆਂ ਦਾ ਵੇਗ ਰੁੱਖ ਦੁੱਖ ਪੁੱਛਦਾ ਟੁੱਟੇ ਤਾਰਿਆਂ ਦਾ ਵੇਗ ਰੁੱਖ ਦੁੱਖ ਦੱਸਦਾ ਤੇਰੇ ਪਿੱਛੇ ਰੱਖ ਹੋਏ ਹਾਂ ਤੇਰੇ ਬਿਨਾ ਟੁੱਟੇ ਤਾਰਿਆਂ ਦਾ ਵੇਗ ਰੁੱਖ ਦੁੱਖ ਦੱਸਦਾ ਤੇਰੇ ਪਿੱਛੇ ਰੱਖ ਹੋਏ ਹਾਂ ਤੇਰੇ ਬਿਨਾ ਹੂਕ ਉਦਾਸੀ ਤੇ ਖਮੋਚੀ ਹੈ ਤੇਰੇ ਬਿਨਾ ਰਾਤ ਹੌਕਿਆਂ ਚ ਨਾਤੀ ਹੈ ਤੇਰੇ ਬਿਨਾ ਰਾਤ ਹੌਕਿਆਂ ਚ ਨਾਤੀ ਹੈ ਤੇਰੇ ਬਿਨਾ।
1: ਗੁਰਦੀਪ ਗਿੱਲ ਹੋਰਾਂ ਪਾਸੋਂ ਕਵਿਤਾ ਪਾਠ ਸੀ ਸੁਣ ਰਹੇ ਸੀ ਕਹਾਣੀ ਚਿੱਟਾ ਚਾਨਣ ਤੇ ਕਵਿਤਾ ਪਾਠ ਦੇ ਨਾਲ ਹੀ ਸੁਖਣ ਦੇ ਬਾਰੇ ਸਿਲਸਿਲਾ ਹੁਣ ਇੱਥੇ ਖਤਮ ਹੁੰਦਾ ਹੈ। ਦੇਸ਼ ਪੰਜਾਬ ਮਜਲਿਸ ਤੁਸੀਂ ਸੁਣ ਰਹੇ ਹੋ ਐਫ ਐਮ ਐਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੇ। ਅੱਗੇ ਚੱਲਦੇ ਹਾਂ ਜੀ, ਅੱਗੇ ਹੈ ਸਿਲਸਿਲਾ ਇੱਕ ਗੁਲੋਕਾਰ। ਇੱਕ ਗੁਲੋਕਾਰ ਤਹਿਤ ਤੁਸੀਂ ਸੁਣੋਗੇ ਉਸਤਾਦ ਹੰਸਰਾਜ ਹੰਸ ਹੋਰਾਂ ਨੂੰ।

ਹੰਸ ਹੋਰਾਂ ਬਾਰੇ। ਪੰਜਾਬੀ ਸੰਗੀਤ ਜਗਤ ਅਤੇ ਰਾਜਨੀਤੀ ਵਿਚ ਇਕ ਉੱਘਾ ਨਾਮ ਹੰਸ ਰਾਜ ਹੰਸ ਹੈ। ਉਨ੍ਹਾਂ ਨੇ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਨਾਲ ਨਾ ਸਿਰਫ ਪੰਜਾਬ ਬਲਕਿ ਪੂਰੀ ਦੁਨੀਆਂ ਵਿਚ ਸੂਫੀ ਅਤੇ ਲੋਕ ਸੰਗੀਤ ਦਾ ਡੰਗਾ ਵਜਾਇਆ। ਹੰਸ ਰਾਜ ਹੰਸ ਇਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਸੰਗੀਤ ਦੀਆਂ ਵੱਖ ਵੱਖ ਵੰਨਗੀਆਂ ਜਿਵੇਂ ਸੂਫੀ, ਫੋਕ, ਪੌਪ ਅਤੇ ਧਾਰਮਿਕ ਗਾਇਕੀ ਵਿਚ ਆਪਣੀ ਵਿਲੱਖਣ ਪਛਾਣ ਬਣਾਈ। ਸੰਗੀਤ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਰਾਜਨੀਤੀ ਵਿਚ ਵੀ ਇਕ ਸਰਗਰਮ ਭੂਮਿਕਾ ਨਿਭਾਈ ਹੈ।

ਸ਼ਾਫੀਪੁਰ ਵਿਖੇ ਇਕ ਮਜ਼ਹਬੀ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਰਸ਼ਪਾਲ ਸਿੰਘ ਅਤੇ ਮਾਤਾ ਦਾ ਨਾਮ ਸਰਜਨ ਕੌਰ ਸੀ। ਉਹ ਆਪਣੇ ਮਾਪਿਆਂ ਦੇ ਦੂਜੇ ਪੁੱਤਰ ਨੇ। ਹੰਸਰਾਜ ਹੰਸੇ ਪਰਿਵਾਰ ਦਾ ਪਹਿਲਾਂ ਕੋਈ ਸੰਗੀਤਕ ਪਿਛੋਕੜ ਜਾਂ ਇਤਿਹਾਸ ਨਹੀਂ ਸੀ, ਪਰ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਅਕਸਰ ਪਿੰਡ ਦੇ ਧਾਰਮਿਕ ਸਥਾਨਾਂ ਅਤੇ ਸਥਾਨਕ ਪ੍ਰੋਗਰਾਮਾਂ ਵਿਚ ਗਾਇਆ ਕਰਦੇ ਸਨ, ਜਿੱਥੇ ਲੋਕ ਉਨ੍ਹਾਂ ਦੀ ਆਵਾਜ਼ ਦੀ ਬਹੁਤ ਸ਼ਲਾਘਾ ਕਰਦੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਥਾਨਕ ਸਕੂਲ ਤੋਂ ਕੀਤੀ ਅਤੇ ਬਾਅਦ ਵਿਚ ਡੀ ਏ ਵੀ ਕਾਲਜ ਜਲੰਧਰ ਤੋਂ ਉੱਚ ਸਿੱਖਿਆ ਹਾਸਲ ਕੀਤੀ।

ਗਾਇਕੀ ਦੇ ਖੇਤਰ ਵਿਚ ਪੇਸ਼ੇਵਰ ਤੌਰ ਤੇ ਪੈਰ ਰੱਖਣ ਲਈ ਹੰਸਰਾਜ ਹੰਸ ਨੇ ਉੱਘੇ ਸੰਗੀਤਕਾਰਾਂ ਤੋਂ ਰਸਮੀ ਸਿੱਖਿਆ ਲਈ। ਹੰਸਰਾਜ ਹੰਸ ਨੇ ਸੂਫੀ ਅਤੇ ਲੋਕ ਸੰਗੀਤ ਦੀਆਂ ਬਰੀਕੀਆਂ ਪ੍ਰਸਿੱਧ ਸੂਫੀ ਗਾਇਕ ਉਸਤਾਦ ਪੂਰਨ ਸ਼ਾਹ ਕੁੱਟੀ ਜੀ ਤੋਂ ਸਿੱਖੀਆਂ। ਉਨ੍ਹਾਂ ਦੇ ਉਸਤਾਦ ਨੇ ਹੀ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਸਖ਼ਤ ਰਿਆਜ਼ ਕਰਵਾਇਆ। ਉਨ੍ਹਾਂ ਦੇ ਸ਼ੁਰੂਆਤੀ ਸੰਗੀਤਕ ਜੀਵਨ ਉਤੇ ਸਿਤਾਰਾ ਸਿੰਘ ਜੀ ਦਾ ਵੀ ਕਾਫੀ ਪ੍ਰਭਾਵ ਰਿਹਾ। ਪੰਜਾਬ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਨੇ ਵੀ ਹੰਸਰਾਜ ਹੰਸ ਦੇ ਸੰਗੀਤਕ ਸਫ਼ਰ ਨੂੰ ਨਿਖਾਰਨ ਵਿਚ ਅਹਿਮ ਯੋਗਦਾਨ ਪਾਇਆ।

ਹੰਸਰਾਜ ਹੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਥ ਫੈਸਟੀਵਲਸ ਵਿੱਚ ਹਿੱਸਾ ਲੈ ਕੇ ਕੀਤੀ। ਉਹਨਾਂ ਨੂੰ ਪਹਿਲੀ ਵੱਡੀ ਪਛਾਣ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੇ ਸੰਗੀਤਕ ਮੁਕਾਬਲਿਆਂ ਵਿੱਚੋਂ ਜਿੱਤ ਹਾਸਲ ਕਰਨ ਤੇ ਮਿਲੀ। ਉਹਨਾਂ ਦੀ ਪਹਿਲੀ ਵਪਾਰਕ ਐਲਬਮ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਸੀ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਨੇ ਕਈ ਸੁਪਰਹਿੱਟ ਪੰਜਾਬੀ ਐਲਬਮਾਂ ਵੀ ਦਿੱਤੀਆਂ। ਚੋਰ ਨੇ ਇਸ ਐਲਬਮ ਦਾ ਇਹ ਗੀਤ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਅੱਜ ਵੀ ਪੰਜਾਬੀ ਸੰਗੀਤ ਦੇ ਸਦਾ ਬਹਾਰ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਚੰਦਰ ਐਲਬਮ ਨੇ ਪੌਪ ਸੰਗੀਤ ਵਿੱਚ ਉਹਨਾਂ ਦੀ ਪਛਾਣ ਮਜ਼ਬੂਤ ਕੀਤੀ।

ਇੱਕ ਗਲੋਕਾਰ ਤਹਿਤ ਆਪਾਂ ਗੱਲ ਕਰ ਰਹੇ ਹਾਂ ਹੰਸਰਾਜ ਹੰਸਣਾ ਦੀ। ਉਹਨਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਪਛਾਣ ਉਦੋਂ ਹੋਰ ਵਧੀ ਜਦੋਂ ਉਨ੍ਹਾਂ ਨੇ ਮਹਾਨ ਪਾਕਿਸਤਾਨੀ ਸੂਫੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕੰਮ ਕੀਤਾ। ਨੁਸਰਤ ਫਤਿਹ ਅਲੀ ਖਾਨ ਉਨ੍ਹਾਂ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਦੋਹਾਂ ਨੇ ਬਾਲੀਵੁੱਡ ਫਿਲਮ ਕੱਚੇ ਧਾਗੇ ਵਿਚ ਵੀ ਇਕੱਠੇ ਕੰਮ ਕੀਤਾ। ਹੰਸਰਾਜ ਹੰਸ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਕਈ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਵਿਜ਼ਿਟਿੰਗ ਸੰਗੀਤ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਦਿੱਤੀਆਂ, ਜਿੱਥੇ ਉਨ੍ਹਾਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਸੂਫੀ ਸੰਗੀਤ ਬਾਰੇ ਲੈਕਚਰ ਦਿੱਤੇ।

ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੇ ਹਿੰਦੀ ਪੰਜਾਬੀ ਸੇਵਾ। ਸਾਡੇ 6 ਵਜੇ ਵਾਲੇ ਨੇ ਸਾਡਾ ਅਗਲਾ ਪ੍ਰਸਾਰਣ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ।

0: ਹਾਂਜੀ ਤੇਜਾ ਸਿੰਘ ਜੀ ਲਾਂਗਾ ਹੀ ਆ।
1: ਵਾਹ ਜੀ ਵਾਹ, ਆ ਜਾਓ ਸ਼ਿੰਗਾਰਾ ਸਿੰਘ ਜੀ, ਆਓ ਆਓ ਜੀ, ਆਇਆਂ ਨੂੰ ਜੀ,
0: ਆ ਗਏ ਜੀ, ਆ ਗਏ ਜੀ। ਜੈ ਹਿੰਦ ਜੀ, ਤੇਜਾ ਸਿੰਘ ਜੀ ਜੈ ਹਿੰਦ।
1: ਜੈ ਹਿੰਦ ਜੀ, ਸ਼ਿੰਗਾਰਾ ਸਿੰਘ ਜੀ ਜੈ ਹਿੰਦ। ਹੋਰ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ, ਤਗੜੇ ਆ, ਤੁਸੀਂ ਸੁਣਾਓ ਠੀਕ ਠਾਕ ਹੋ?
1: ਹਾਂ ਬਿਲਕੁਲ ਠੀਕ ਠਾਕ ਆ, ਸਮਾਂ ਵੀ ਠੀਕ ਆ, ਮਾਹੌਲ ਵੀ ਠੀਕ ਆ।
0: ਅੱਛਾ,
1: ਤੇ ਅੱਜ ਬੜਾ ਖਾਸ ਦਿਨ ਆ।
0: ਅੱਛਾ ਜੀ,
1: ਹਾਂ
0: ਦੱਸ ਦਿਓ ਫਿਰ।
1: ਅੱਜ ਦੇਖੋ ਜ਼ਿੰਦਗੀ ਹੈ ਜਿਹੜੀ ਚੱਲਦੀ ਆ ਨਾ ਸ਼ਿੰਗਾਰਾ ਸਿੰਘ ਜੀ, ਇਹ ਉਦਾਂ ਹੀ ਨਹੀਂ ਤੁਰੀ ਫਿਰਦੀ।
0: ਹਾਂ,
1: ਇਹਦੇ ਵਿੱਚ ਕਹਿੰਦੇ ਹੁੰਦੇ ਵੀ ਪਹਿਲਾ ਯੋਗਦਾਨ
0: ਜੀ
1: ਤੁਹਾਡੀ ਜ਼ਿੰਦਗੀ ਕਿੱਦਾਂ ਦੀ ਰਹਿਣੀ ਆ ਉਹਦੇ ਚ ਮਾਂ ਪਿਓ ਦਾ ਹੁੰਦਾ।
0: ਹਾਂ ਸਹੀ ਗੱਲ ਆ।
1: ਤੇ ਉਹ ਤੋਂ ਬਾਅਦ ਜਦੋਂ ਨਿਆਣਾ ਸਕੂਲ ਜਾਂਦਾ ਨਾ, ਤੇ ਦੂਜਾ ਯੋਗਦਾਨ ਤੇ ਸਭ ਤੋਂ ਵੱਡਾ ਯੋਗਦਾਨ ਮੇਰੇ ਹਿਸਾਬ ਨਾਲ ਸਾਡੇ ਅਧਿਆਪਕਾਂ ਦਾ
0: ਬਿਲਕੁਲ ਹੁੰਦਾ ਜੀ। ਦੇਖੋ ਸਭ ਨਾਲ ਪਹਿਲਾ ਜਿਹੜਾ ਅਧਿਆਪਕ ਸਾਡਾ ਸਾਡੀ ਮਾਂ ਆ, ਉਸ ਤੋਂ ਬਾਅਦ ਆਪਣਾ ਜਿਹੜਾ ਆ ਜਿੱਥੇ ਆਪਾਂ ਪੜ੍ਹਦੇ ਹਾਂ ਸਿੱਖਿਆ ਲੈਂਦੇ ਹਾਂ।
1: ਹਾਂ, ਸੋ ਅੱਜ ਬੜਾ ਖਾਸ ਦਿਹਾੜਾ ਆ
0: ਜੀ,
1: ਅੱਜ ਵਰਲਡ ਟੀਚਰਸ ਡੇ ਆ।
0: ਅੱਛਾ ਜੀ,
1: ਹਾਂ
0: ਅਧਿਆਪਕ ਦਿਵਸ,
1: ਅਧਿਆਪਕ ਦਿਵਸ ਹੈ ਇਹ ਖਾਸ ਕਾਰਨਾਂ ਕਰਕੇ ਮਨਾਇਆ ਜਾਂਦਾ ਹੈ
0: ਜੀ।
1: ਅਧਿਆਪਕਾਂ ਦੀ ਇੱਜ਼ਤ ਨੂੰ, ਉਹਨਾਂ ਦੇ ਕੀਤੇ ਕੰਮਾਂ ਨੂੰ, ਉਹ ਸਾਰਾ ਕੁਝ ਸਰਾਉਣ ਲਈ ਇਹ ਆਪਾਂ ਦਿਹਾੜਾ ਮਨਾਈਦਾ
0: ਜੀ ਜੀ।
1: ਸੋ ਅੱਜ ਉਹ ਖਾਸ ਦਿਹਾੜਾ ਆ, ਤੁਸੀਂ ਵੀ ਅੱਜ ਆਪਣੇ ਟੀਚਰਸ ਨੂੰ ਜਿਨ੍ਹਾਂ ਜਿਨ੍ਹਾਂ ਤੋਂ ਜੋ ਜੋ ਸਿੱਖਿਆ ਭਾਈ ਯਾਦ ਕਰ ਲਓ।
0: ਪੂਰਾ ਯਾਦ ਆ ਜੀ,
1: ਹੈ
0: ਸਾਨੂੰ ਵੀ ਪਤਾ ਹਾਲੇ ਪੈਂਦੀਆਂ ਕਿੱਦਾਂ।

0: ਦੇਖੋ ਗੱਲ ਸੁਣੋ, ਜਿਹੜੇ ਆਪਾਂ ਹੁਣ ਪੇਂਡੂ ਸਕੂਲਾਂ ਦੇ ਪੜ੍ਹੇ ਆ, ਆਪਾਂ ਇੱਕ ਇੱਕ ਦੋ ਵਾਰੀ ਤੇ ਘੱਟੋ ਘੱਟ ਛਕੀਆਂ ਆ, ਚੰਗੀਆਂ ਚੰਗੀਆਂ
1: ਬਹੁਤ ਵਾਰੀ ਛਕੀਆਂ। ਦੇਖੋ ਜੀ, ਸਾਡਾ ਅਧਿਆਪਕ ਅਸੀਂ ਬੋਲ ਨੀ ਸਕਦੇ ਉਹਦੇ ਮੂਹਰੇ।
0: ਹਾਂ
1: ਦੇਖੋ ਜੀ, ਸਾਨੂੰ ਮਾਰ ਵੀ ਪੈਂਦੇ ਆ ਨਾ ਕਿਸੇ ਚੰਗੇ ਕੰਮ ਲਈ, ਪ੍ਰੇਰਿਤ ਕਰਦੇ ਸੀਗੇ ਵੀ ਤੁਸੀਂ ਆਹ ਕੰਮ ਨਾ ਕਰੋ, ਮਾੜਾ ਕੰਮ ਆ, ਚੰਗਾ ਕੰਮ ਆ ਕਰੋ। ਤੇ ਜੇ ਅਸੀਂ ਉਹਨੂੰ ਕਹਿ ਦਈਏ ਵੀ ਅਸੀਂ ਖੋਟੇ ਖਾਧੇ ਆ, ਉਹ ਵੀ ਗਲਤ ਆ।
0: ਨਹੀਂ ਨਹੀਂ ਨਹੀਂ, ਆਪਾਂ ਸਿੱਖਿਆ ਬਹੁਤ ਕੁਝ। ਅੱਛਾ ਇੱਕ ਗੱਲ ਹੋਰ ਵੀ ਆ
1: ਜੀ,
0: ਉਹ ਜਿਹੜੇ ਅਧਿਆਪਕ ਜਿਹਨਾਂ ਕੋਲੋਂ ਆਪਾਂ ਪੜ੍ਹੇ ਆ ਨਾ
1: ਜੀ,
0: ਉਹਨਾਂ ਨੇ ਸਾਨੂੰ ਇੱਦਾਂ ਸਿਖਾਇਆ ਜਿੱਦਾਂ ਸਾਡੀ ਜ਼ਿੰਦਗੀ ਬਣਾਉਣ ਲਈ ਉਹਨਾਂ ਦਾ ਕੋਈ ਆਪਣਾ ਉਹਦੇ ਵਿੱਚ ਇੰਟਰਸਟ ਹੁੰਦਾ ਵੀ ਭਾਈ ਇਹ ਜੇ ਚੱਜ ਦਾ ਬਣ ਗਿਆ ਤੇ ਮੈਨੂੰ ਵੀ ਲਾਹਾ ਮਿਲੂ ਕੋਈ।
1: ਦੇਖੋ ਗੱਲ ਹੈ ਵੀ ਸਟੂਡੈਂਟ ਤਰੱਕੀ ਕਰੇ, ਵਿਦਿਆਰਥੀ ਤਰੱਕੀ ਕਰੇ, ਨਾ ਤਾਂ ਅਧਿਆਪਕ ਦਾ ਲੱਗਣਾ।
0: ਬਿਲਕੁਲ ਬਿਲਕੁਲ,
1: ਪੜ੍ਹ ਕੇ ਆਇਆ ਆਪਾਂ ਵੀ ਫਸਲ ਨਾ ਕਹੀਦਾ ਫਲਾਨਾ ਮਾਸਟਰ ਸਾਡਾ ਜੀ, ਸਾਡਾ ਅਧਿਆਪਕ ਆ ਜਿਹਨੇ ਸਾਨੂੰ ਇਹ ਰਸਤੇ ਤੋਰਿਆ, ਇਹਦੀ ਬਦੌਲਤ ਅਸੀਂ ਤਰੱਕੀ ਕੀਤੀ।
0: ਜਿਹੜੀ ਤੁਸੀਂ ਕੁੱਟ ਦੀ ਗੱਲ ਕਰਦੇ ਆ ਨਾ, ਉਦੋਂ ਸਾਡੇ ਪੁੱਠਾ ਕੰਮ ਹੁੰਦਾ ਸੀ, ਹੁਣ ਤਾਂ ਕਹਿੰਦੇ ਨਾ ਵੀ ਅਧਿਆਪਕ ਕਿਸੇ ਨੂੰ ਝਿੜਕ ਦੇਵੇ ਜੀ, ਤਾਂ ਮਾਂ ਪਿਓ ਜਾ ਕੇ ਕਹਿੰਦੇ ਤੁਸੀਂ ਸਾਡੇ ਨਿਆਣੇ ਨੂੰ ਕਿਉਂ ਗਿਆ।
1: ਸਾਡੇ ਪਹਿਲਾਂ ਇਹ ਸਕੂਲੋਂ ਕੁੱਟ ਕੇ ਤੇ ਪੈ ਜਾਣੀ, ਘਰੇ ਆ ਕੇ ਦੱਸਣਾ ਘਰਦਿਆਂ ਨੇ ਹੋਰ ਕੁੱਟਣਾ, ਕੋਈ ਗਲਤੀ ਕੀਤੀ।
0: ਸਹੀ ਗੱਲ ਆ, ਸੋ ਇਹ ਸਮੇਂ ਸਮੇਂ ਨਾਲ ਫਰਕ ਆ। ਸੋ ਅੱਜ ਅਧਿਆਪਕ ਦਿਵਸ ਦੇ ਉੱਤੇ ਆਪਾਂ ਆਪਣੇ ਅਧਿਆਪਕਾਂ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ, ਸਾਡੀ ਜ਼ਿੰਦਗੀ ਨੂੰ ਇੱਥੇ ਤੱਕ ਲੈ ਕੇ ਆਏ।
1: ਅੱਜ ਬੋਲਦੇ ਪਏ ਨਾ ਆਪਾਂ ਇੱਥੇ, ਉਹਨਾਂ ਦੀ ਬਦੌਲਤ ਆ,
0: ਇਹ ਉਹਨਾਂ ਦੀ ਬਦੌਲਤ ਆ, ਉਹਨਾਂ ਨੇ ਇਹ ਸਾਰਾ ਕੁਝ ਕੀਤਾ। ਤੇ ਇੱਦਾਂ ਆ ਭਈ, ਇੱਕ ਡਾਕਟਰ ਸੁਖਜੀਤ ਕੌਰ ਹੁਣੀ ਆਪਣੇ ਕੋਲ ਆਏ ਸੀਗੇ।
1: ਅੱਛਾ ਜੀ,
0: ਉਹਨਾਂ ਨੇ ਪੰਜਾਬ ਚ ਲੀਚੀ ਦੀ ਕਾਸ਼ਤ
1: ਜੀ
0: ਇਸ ਵਿਸ਼ੇ ਤੇ ਗੱਲਾਂ ਬਾਤਾਂ ਕੀਤੀਆਂ ਸੀ, ਉਹ ਸੁਣਾਈਏ ਫਿਰ।
1: ਸੁਣਾ ਲਓ ਜੀ।
0: ਜੀ,
2: ਲੀਚੀ ਦਾ ਸੇਵਨ ਕਰਨ ਨਾਲ ਲੀਚੀ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਨਾਲ ਸਾਡੇ ਸਰੀਰ ਦੀ ਜਿਹੜੀ ਇਮਿਊਨਿਟੀ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ। ਹੁਣ ਮੈਂ ਤੁਹਾਡੇ ਨਾਲ ਲੀਚੀ ਦੀ ਮਹੱਤਤਾ ਤੇ ਇਸ ਦੇ ਕੁਝ ਲਾਭ ਬਾਰੇ ਕੁਝ ਜਾਣਕਾਰੀ ਸਾਂਝੀ ਕਰਾਂਗੀ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਵਿਟਾਮਿਨ ਸੀ ਦਾ ਇੱਕ ਭਰਪੂਰ ਖਜ਼ਾਨਾ ਹੈ। ਲੀਚੀ ਦੇ ਵਿੱਚ ਭਰਪੂਰ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੀ ਰੋਗ ਪ੍ਰਤੀਰੋਗ ਸ਼ਕਤੀ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ। ਲੀਚੀ ਦਿਲ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਪੋਟਾਸ਼ੀਅਮ ਅਤੇ ਕਾਪਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਅਤੇ ਖੂਨ ਦਾ ਸੰਚਾਰ ਵੀ ਠੀਕ ਕਰਦੇ ਹਨ, ਜਿਸ ਨਾਲ ਸਾਨੂੰ ਦਿਲ ਦੀਆਂ ਬਿਮਾਰੀਆਂ ਦਾ ਜਿਹੜਾ ਖਤਰਾ ਹੈ ਉਹ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਲੀਚੀ ਸਾਡੀ ਚਮੜੀ ਲਈ ਬਹੁਤ ਗੁਣਕਾਰੀ ਹੈ ਕਿਉਂਕਿ ਲੀਚੀ ਦੇ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਚਮੜੀ ਨੂੰ ਜਵਾਨ, ਤੰਦਰੁਸਤ ਅਤੇ ਖੂਬਸੂਰਤ ਬਣਾਉਣ ਰੱਖਦੇ ਹਨ। ਲੀਚੀ ਦਾ ਪਾਚਨ ਕਿਰਿਆ ਅਤੇ ਕਬਜ਼ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਕਾਫੀ ਸਹਾਈ ਹੁੰਦੀ ਹੈ ਕਿਉਂਕਿ ਲੀਚੀ ਦੇ ਵਿੱਚ ਫਾਈਬਰ ਅਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਸਾਡੀ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦੀ ਹੈ। ਹੁਣ ਮੈਂ ਤੁਹਾਡੇ ਨਾਲ ਲੀਚੀ ਤੋਂ ਬਣਨ ਵਾਲੇ ਕੁਝ ਉਤਪਾਦਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੀ। ਜਿਵੇਂ ਕਿ ਆਪਾਂ ਨੂੰ ਲੀਚੀ ਤੋੜਨ ਤੋਂ ਬਾਅਦ ਇਥੋਂ ਕਈ ਤਰ੍ਹਾਂ ਦੇ ਉਤਪਾਦ ਵੀ ਬਣਾਏ ਜਾ ਸਕਦੇ ਹਨ। ਜਿਵੇਂ ਕਿ ਸਾਨੂੰ ਪਤਾ ਹੈ ਕਿ ਲੀਚੀ ਦਾ ਜਿਹੜਾ ਜੀਵਨ ਕਾਲ ਹੈ ਉਹ ਬਹੁਤ ਹੀ ਛੋਟਾ ਹੁੰਦਾ ਹੈ ਅਤੇ ਇਸ ਨੂੰ ਲੰਬੇ ਸਮੇਂ ਤੱਕ ਵਰਤੋਂ ਕਰਨ ਅਤੇ ਵਪਾਰਕ ਮੁਨਾਫਾ ਕਮਾਉਣ ਲਈ ਕਾਫੀ ਉਤਪਾਦ ਜਿਹੜੇ ਆ ਉਹ ਬਣਾਏ ਜਾਂਦੇ ਹਨ। ਜਿਵੇਂ ਕਿ ਲੀਚੀ ਦਾ ਜੂਸ ਅਤੇ ਪਲਪ, ਲੀਚੀ ਦਾ ਜੂਸ ਕੱਢ ਕੇ ਬੋਤਲਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਜਿਸ ਨੂੰ ਕਿ ਲੰਬੇ ਸਮੇਂ ਦੇ ਤੱਕ ਵਰਤਿਆ ਜਾ ਸਕਦਾ ਹੈ। ਲੀਚੀ ਦਾ ਜੈਮ ਅਤੇ ਜੈਲੀ, ਇਸ ਦੇ ਗੁੱਦੇ ਤੋਂ ਅਸੀਂ ਜੈਮ ਅਤੇ ਜੈਲੀ ਤਿਆਰ ਕਰਦੇ ਹਾਂ ਜੋ ਕਿ ਵੱਡਿਆਂ ਅਤੇ ਬੱਚਿਆਂ ਦੇ ਵਿੱਚ ਬਹੁਤ ਹੀ ਮਨਪਾਉਂਦਾ ਇੱਕ ਪ੍ਰੋਡਕਟ ਹੈ। ਇਸ ਤੋਂ ਇਲਾਵਾ ਲੀਚੀ ਤੋਂ ਅਸੀਂ ਸਕੈਸ਼, ਸਰਬਤ ਆਦਿ ਬਹੁਤ ਬਣਾਏ ਜਾਂਦੇ ਹਨ ਜੋ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ ਅਤੇ ਲੀਚੀ ਦੇ ਵਿੱਚ ਪਾਣੀ ਦੇ ਵਿੱਚ ਸੋਡਾ ਮਿਲਾ ਕੇ ਇਸ ਨੂੰ ਜੋ ਇੱਕ ਸ਼ਰਬਤ ਬਣਦਾ ਹੈ ਜੋ ਕਿ ਸਾਡੇ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ। ਹੁਣ ਲੀਚੀ ਤੋਂ ਅਸੀਂ ਕਈ ਤਰ੍ਹਾਂ ਦੇ ਪ੍ਰੋਡਕਟ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਸ ਤੋਂ ਇਲਾਵਾ ਜਿਵੇਂ ਆਪਣੇ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਲੀਚੀ ਆਈਸਕ੍ਰੀਮ ਮੌਕਟੇਲ ਜਿਹੜੇ ਆ ਉਹ ਕਾਫੀ ਜਿਹੜੇ ਮਸ਼ਹੂਰ ਇੱਕ ਉਤਪਾਦ ਹੈ ਉਹ ਵਰਤੋਂ ਵਿੱਚ ਲਿਆਂਦੇ ਜਾਂਦੇ ਆ। ਇਸ ਤੋਂ ਇਲਾਵਾ ਜਿਹੜੀ ਲੀਚੀ ਨੂੰ ਆਪਾਂ ਸੁਕਾ ਕੇ ਇਹਦੀ ਸੁੱਕੀ ਲੀਚੀ ਵੀ ਵਰਤੇ ਜਾਂਦੇ ਆ ਜਿਹਦਾ ਸਵਾਦ ਜਿਹੜਾ ਬਿਲਕੁਲ ਜਿਹੜਾ ਉਹ ਸੁਹਾਰੇ ਵਰਗਾ ਲੱਗਦਾ। ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕਿ ਲੀਚੀ ਦੀ ਜਿਹੜੀ ਕਾਸ਼ਤ ਹੈ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਹੈ। ਜਿਵੇਂ ਕਿ ਲੀਚੀ, ਸਾਨੂੰ ਪਤਾ ਹੈ ਕਿ ਲੀਚੀ ਦਾ ਜਿਹੜਾ ਫਲ ਹੈ ਉਹ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਜ਼ਿਆਦਾ ਇਹਦੀ ਉਤਪਾਦ ਜਿਹੜਾ ਬਣਦਾ ਹੈ। ਜਿਵੇਂ ਨੀਮ ਪਹਾੜੀ ਇਲਾਕੇ ਜਿਵੇਂ ਹੋ ਗਏ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਅਤੇ ਪਟਿਆਲਾ ਦੇ ਕੁਝ

ਜੀ ਇਹਨਾਂ ਦੇ ਵਿੱਚ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਲੀਚੀ ਦਾ ਪੌਣ ਪਾਣੀ ਦੇ ਲੀਚੀ ਦੇ ਵਾਧੇ ਅਤੇ ਫਲ ਉਤਪਾਦਨ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦਾ ਹੈ। ਲੀਚੀ ਦੇ ਬਾਹਰਲੇ ਦੇਸ਼ਾਂ ਦੇ ਦਰਾਮਦ ਦੀਆਂ ਸੰਭਾਵਨਾ ਕਰਕੇ ਪੰਜਾਬ ਦੇ ਵਿੱਚ ਇਸ ਦੀਆਂ ਕਾਸ਼ਤ ਦਾ ਬਹੁਤ ਜ਼ਿਆਦਾ ਸੁਨਹਿਰਾ ਭਵਿੱਖ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਲੀਚੀ ਦਾ ਹਰ ਸਾਲ ਜਿਹੜਾ ਬਾਹਰਲੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ ਜੋ ਕਿ ਇੱਕ ਮਹੱਤਵਪੂਰਨ ਇਨਕਮ ਦਾ ਸਾਧਨ ਹੈ। ਲੀਚੀ ਦੀ ਕਾਸ਼ਤ ਲਈ ਚੰਗੀ ਨਿਕਾਸ ਵਾਲੀ ਜ਼ਮੀਨ ਜਿਵੇਂ ਕਿ ਮਹਿਰਾ ਜ਼ਮੀਨ ਹੋਵੇ, ਪੱਥਰਾਂ ਤੋਂ ਰਹਿਤ ਹੋਵੇ, ਬਹੁਤ ਢੁਕਵੀਂ ਹੈ ਅਤੇ ਲੀਚੀ ਆਪਾਂ ਦਾ ਜਿਹੜਾ ਬੂਟਾ ਹੈ ਉਸ ਜ਼ਮੀਨ ਦੇ ਵਿੱਚ ਲਗਾਇਆ ਜਾਂਦਾ ਹੈ ਜਿਹਦੀ ਕਿ ਪੀਐਚ 7.5 ਤੋਂ 8 ਤੱਕ ਤੋਂ ਉੱਪਰ ਨਾ ਹੋਵੇ ਅਤੇ ਲੂਣੀਆਂ ਜ਼ਮੀਨਾਂ ਦੇ ਵਿੱਚ ਇਹਦਾ ਜਿਹੜਾ ਵਾਧਾ ਜਿਹੜਾ ਉਹ ਨਹੀਂ ਹੁੰਦਾ। ਇਸ ਕਰਕੇ ਲੀਚੀ ਦੇ ਬੂਟਿਆਂ ਨੂੰ ਲਗਾਉਣ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਿਹੜੇ ਬਾਗ ਵਾਸਤੇ ਜਿੱਥੇ ਲੀਚੀ ਲਗਾਉਣੀ ਹੈ ਉਹਦੀ ਮਿੱਟੀ ਪਰਖ ਜਿਹੜੀ ਆਪਣੇ ਨੇੜੇ ਦੀ ਕਿਸੇ ਸਰਕਾਰੀ ਮਿੱਟੀ ਪਰਖ ਪ੍ਰਯੋਗਸ਼ਾਲਾ ਤੋਂ ਜ਼ਰੂਰ ਕਰਵਾ ਲੈਣ। ਇਸ ਤੋਂ ਇਲਾਵਾ ਹੁਣ ਮੈਂ ਅੱਗੇ ਗੱਲ ਕਰਾਂਗੀ ਕਿ ਜਿਵੇਂ ਲੀਚੀ ਦੀਆਂ ਉੱਨਤ ਕਿਸਮਾਂ ਕਿਹੜੀਆਂ ਨੇ ਜਿਹੜੀਆਂ ਕਿ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਵੀਰਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਪਹਿਲੀ ਕਿਸਮ ਆਉਂਦੀ ਹੈ ਜੀ ਦੇਹਰਾਦੂਨ। ਦੇਹਰਾਦੂਨ ਕਿਸਮ ਦੇ ਵਿੱਚ ਜਿਹੜੀ ਇਹ ਕਿਸਮ ਹੈ ਇਹ ਬਹੁਤ ਹੀ ਹਰਮਨ ਪਿਆਰੀ ਲੀਚੀ ਦੀ ਕਿਸਮ ਹੈ। ਇਹ ਹਰ ਸਾਲ ਭਰਪੂਰ ਫਲ ਦੇਣ ਵਾਲੀ ਕਿਸਮ ਹੈ। ਇਸ ਦੇ ਫਲ ਜੂਨ ਦੇ ਦੂਜੇ ਹਫ਼ਤੇ ਪੱਕਦੇ ਨੇ ਅਤੇ ਇਸ ਦੇ ਫਲ ਜਿਹੜੇ ਆ ਉਹ ਦਿਲ ਖਿੱਚਵੇਂ ਰੰਗ ਦੇ ਹੁੰਦੇ ਨੇ ਅਤੇ ਕਈ ਵਾਰ ਇਹ ਜਿਹੜੇ ਫਲ ਹੈ ਉਹ ਫਟ ਜਾਂਦੇ ਆ, ਕਿਉਂਕਿ ਜਿਹੜੇ ਇਹ ਫਲ ਹੈ ਜੂਨ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਪੱਕਦੇ ਨੇ ਜਦੋਂ ਕਿ ਜਿਹੜਾ ਤਾਪਮਾਨ ਜ਼ਿਆਦਾ ਹੁੰਦਾ ਹੈ, ਇਸ ਕਰਕੇ ਇਸ ਕਿਸਮ ਦੇ ਵਿੱਚ ਫਲ ਫਟਣ ਦਾ ਜਿਹੜਾ ਕਾਰਨ ਉਹ ਬਣਦਾ ਹੈ। ਇਸ ਦੇ ਫਲ ਦਾ ਗੁੱਦਾ ਮਿੱਠਾ, ਚੰਗਾ ਰਸਦਾਰ, ਅਦਰਮਾਨਾ, ਮੁਲਾਇਮ ਹੁੰਦਾ ਹੈ ਅਤੇ ਇਸ ਦੇ ਰਸ ਦੇ ਵਿੱਚ ਕਾਫੀ ਮਾਤਰਾ ਵਿੱਚ ਮਿਠਾਸ ਅਤੇ ਖਟਾਸ ਜਿਹੜੀ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਇਸ ਦੇ ਗੁੱਦੇ ਅਤੇ ਬੀਜਾਂ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਦੂਸਰੀ ਕਿਸਮ ਹੈ ਜੀ ਕਲਕੱਤੀਆ ਕਿਸਮ। ਇਸ ਕਿਸਮ ਦੇ ਬੂਟੇ ਜਿਹੜੀ ਚੰਗੀ ਗੁਣਵੱਤਾ ਵਾਲੇ ਹੁੰਦੇ ਆ ਤੇ ਇਸ ਕਿਸਮ ਦੇ ਬੂਟਿਆਂ ਦੇ ਉੱਤੇ ਬਹੁਤ ਜਿਹੜਾ ਜ਼ਿਆਦਾ ਜਿਹੜਾ ਉਹ ਫਲ ਲੱਗਦਾ ਹੈ। ਇਹਦੇ ਫਲ ਆਕਾਰ ਵਿੱਚ ਵੱਡੇ ਦਿਲ ਖਿੱਚਵੇਂ ਹੁੰਦੇ ਹਨ ਜੋ ਕਿ ਜੂਨ ਦੇ ਤੀਜੇ ਹਫ਼ਤੇ ਵਿੱਚ ਪੱਕ ਜਾਂਦੇ ਹਨ। ਇਸ ਦੇ ਫਲ ਜਿਹੜੇ ਦੇਹਰਾਦੂਨ ਕਿਸਮ ਨਾਲੋਂ ਜਿਹੜੇ ਆ ਉਹ ਘੱਟ ਫਟਦੇ ਆ। ਇਸ ਦਾ ਗੁੱਦਾ ਮਿੱਠਾ, ਮੁਲਾਇਮ, ਚੰਗੀ ਸੁਗੰਧੀ ਵਾਲਾ ਅਤੇ ਦਰਮਿਆਨਾ ਰਸ ਵਾਲਾ ਹੁੰਦਾ ਹੈ ਤੇ ਇਸ ਦੇ ਰਸ ਵਿੱਚ 18% ਜਿਹੜੀ ਮਿਠਾਸ ਹੁੰਦੀ ਹੈ ਤੇ 0.49% ਜਿਹੜਾ ਉਹ ਤੇਜ਼ਾਬੀ ਮਾਤਰਾ ਪਾਇਆ ਜਾਂਦਾ ਹੈ। ਇਸ ਦੇ ਗੁੱਦੇ ਅਤੇ ਗਿਟਕਾਂ ਦੀ ਅਨੁਪਾਤ 4.58 ਤੋਂ ਲੈ ਕੇ 1 ਦੇ ਵਿੱਚ ਹੁੰਦੀ ਹੈ। ਤੀਸਰੀ ਜਿਹੜੀ ਸਾਡੀ ਕਿਸਮ ਹੈ ਜੀ ਸੀਡਲੈਸ ਲੇਟ। ਇਹ ਕਿਸਮ ਦੇ ਬੀਜ ਬਹੁਤ ਹੀ ਛੋਟੇ ਆਕਾਰ ਦੇ ਹੁੰਦੇ ਹਨ ਅਤੇ ਗੁੱਦਾ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੇ ਫਲ ਦੂਨ ਦੇ ਤੀਜੇ ਹਫ਼ਤੇ ਤੱਕ ਪੱਕ ਜਾਂਦੇ ਹਨ ਅਤੇ ਕਲਕੱਤੀਆ ਕਿਸਮ ਦੇ ਨਾਲੋਂ ਵਧੇਰੇ ਫਟਦੇ ਹਨ ਤੇ ਇਸ ਕਿਸਮ ਦਾ ਜਿਹੜਾ ਫਲ ਹੈ ਉਹ 1 ਸਾਲ ਨਹੀਂ ਲੱਗਦਾ। ਇਸ ਦੇ ਫਲ ਲਾਲ ਰੰਗ ਦੇ ਹੁੰਦੇ ਹਨ, ਗੁੱਦਾ ਮੁਲਾਇਮ, ਮਿੱਠਾ, ਰਸ ਨਾਲ ਭਰਪੂਰ ਅਤੇ ਚੰਗੀ ਸੁਗੰਧੀ ਵਾਲਾ ਹੁੰਦਾ ਹੈ। ਇਸ ਦੇ ਰਸ ਵਿੱਚ 18.7% ਮਿਠਾਸ ਅਤੇ 0.3% ਜਿਹੜਾ ਉਹ ਤੇਜ਼ਾਬੀ ਮਾਦਾ ਹੁੰਦਾ ਹੈ ਤੇ ਇਹਦਾ ਜਿਹੜਾ ਫਲ ਹੈ ਕੁਛ ਕੁ ਛੇਤਾ ਲੱਗਦਾ ਹੈ। ਇਸ ਦੇ ਗੁੱਦੇ ਅਤੇ ਗਿਟਕਾਂ ਦੀ ਅਨੁਪਾਤ 28:1 ਦੀ ਰੇਸ਼ੋ ਦੇ ਵਿੱਚ ਹੁੰਦੀ ਹੈ। ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਬੂਟੇ ਲਗਾਉਣ ਦਾ ਜਿਹੜਾ ਸਮਾਂ ਹੈ ਢੰਗ ਹੈ। ਜਿਹੜਾ ਕਿ ਹੁਣ ਵਾਲਾ ਮੌਸਮ ਚੱਲ ਰਿਹਾ ਹੈ ਇਹ ਲੀਚੀ ਦੇ ਬੂਟੇ ਲਗਾਉਣ ਲਈ ਬਹੁਤ ਹੀ ਢੁਕਵਾਂ ਜਿਹੜਾ ਸਮਾਂ ਹੈ। ਲੀਚੀ ਦੇ ਬੂਟੇ ਲਗਾਉਣ ਲਈ 2 ਸਾਲ ਦੀ ਉਮਰ ਦੇ ਬੂਟੇ ਅਖੀਰ ਬਰਸਾਤ ਦਿਨਾਂ ਦੌਰਾਨ ਜਿਵੇਂ ਸਤੰਬਰ ਅਕਤੂਬਰ ਦੇ ਵਿੱਚ ਲਗਾ ਦਿਓ, ਕਿਉਂਕਿ ਇਹਨਾਂ ਦਿਨਾਂ ਵਿੱਚ ਜਲਵਾਯੂ ਵਿੱਚ ਕਾਫੀ ਨਮੀ ਹੁੰਦੀ ਹੈ ਤੇ ਮੌਸਮ ਵੀ ਕੁਝ ਠੰਡਾ ਹੋ ਜਾਂਦਾ ਹੈ ਜਿਸ ਨਾਲ ਬੂਟੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੇ ਆ ਤੇ ਉਹਨਾਂ ਦੀ ਜਿਹੜੀ ਬੂਟੇ ਲਗਾਉਣ ਤੋਂ ਜਦੋਂ ਆਪਾਂ ਜ਼ਮੀਨ ਦੇ ਵਿੱਚ ਲਗਾਉਂਦੇ ਹਾਂ ਮਰਨ ਦੀ ਜਿਹੜੀ ਦਰ ਹੈ ਇਸ ਮੌਸਮ ਦੇ ਵਿੱਚ ਬਹੁਤ ਘੱਟ ਹੁੰਦੀ ਹੈ। ਲੀਚੀ ਦੇ ਬੂਟੇ ਵਰਗਾਕਾਰ ਢੰਗ ਨਾਲ 7.5 ਮੀਟਰ ਬਾਏ 7.5 ਮੀਟਰ ਨਾਲ ਲਗਾਉਣੇ ਚਾਹੀਦੇ ਹਨ। ਇਸ ਨਾਲ 1 ਕਿੱਲੇ ਦੇ ਵਿੱਚ ਤੁਹਾਡੇ ਜਿਹੜੇ 72 ਬੂਟੇ ਲੱਗ ਜਾਂਦੇ ਹਨ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਲੀਚੀ ਦੇ ਬੂਟੇ ਨੂੰ ਆਪਾਂ ਕਿੱਦਾਂ ਲਗਾਉਣਾ, ਉਸ ਲਈ ਟੋਏ ਕਿਵੇਂ ਪੁੱਟਣੇ ਨੇ, ਉਹਦੇ ਜਿਹੜੇ ਟੋਏ ਆ ਕਿਵੇਂ ਭਰਨੇ ਨੇ। ਬੂਟੇ ਲਗਾਉਣ ਤੋਂ ਪਹਿਲਾਂ ਬਾਗ ਦੀ ਜਿਹੜੀ ਵਿਉਂਤਬੰਦੀ ਜਿਹੜੀ ਉਹ ਚੰਗੀ ਤਰ੍ਹਾਂ ਕਰ ਲਓ, ਜਿਵੇਂ ਕਿ ਬਾਗ ਲਈ ਸੜਕ, ਪਾਣੀ ਅਤੇ ਖਾਲੀਆਂ ਵਿਚਕਾਰ ਰਸਤੇ ਅਤੇ ਹਰ ਬੂਟੇ ਲਈ 1 ਮੀਟਰ ਡੂੰਘਿਆ ਤੇ 1 ਮੀਟਰ ਗੋਲ ਘੇਰੇ ਵਾਲਾ ਟੋਇਆ ਜਿਹੜਾ ਪੁੱਟ ਲਓ। ਇਹਨਾਂ ਟੋਇਆਂ ਦੀ ਉੱਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾ ਕੇ ਜ਼ਮੀਨ ਤੋਂ ਉੱਪਰ ਪਾ ਲਓ ਅਤੇ ਇਹਨਾਂ
ਇਹਨਾਂ ਬੂਟੇ ਲਗਾਉਣ ਤੋਂ ਪਹਿਲਾਂ ਇਹਨਾਂ ਨੂੰ ਪਾਣੀ

0: ਬੂਟਿਆਂ ਇਹਨਾਂ ਨੂੰ ਪਾਣੀ ਦੇ ਦਿਓ ਅਤੇ ਪਾਣੀ ਦੇਣ ਤੋਂ ਬਾਅਦ ਟੋਏ ਵਿਚਲੀ ਜਿਹੜੀ ਮਿੱਟੀ ਬੈਠ ਗਈ ਹੋਵੇ ਤੇ ਉੱਪਰਲੀ ਸਤਾ ਜਿਹੜੀ ਤੇ ਮਿੱਟੀ ਪੈ ਕੇ ਜ਼ਮੀਨ ਦੇ ਬਰਾਬਰ ਪਾ ਲਓ। ਹੁਣ ਕੀ ਕਰਨਾ ਕਿ ਹਰੇਕ ਟੋਏ ਦੇ ਵਿੱਚ 15 ਮਿਲੀਲੀਟਰ ਕਲੋਰੋਫਾਰੀਫਾਸ 20 ਈਸੀ 2 ਕਿਲੋ ਮਿੱਟੀ ਦੇ ਵਿੱਚ ਲਾ ਕੇ ਸਮੋਕ ਤੋਂ ਬਚਣ ਲਈ ਪਾ ਦਿਓ, ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਵੇਂ ਅਸੀਂ ਨਵੇਂ ਬੂਟੇ ਲਗਾਉਂਦੇ ਹਾਂ ਤੇ ਉਹਦੇ ਉੱਤੇ ਜਿਹੜਾ ਸਿਉਂਕ ਦਾ ਜਿਹੜਾ ਹਮਲਾ ਆ ਉਹ ਕਈ ਵਾਰ ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ। ਇਸ ਲਈ ਸਿਉਂਕ ਤੋਂ ਬਚਣ ਲਈ ਇਹ ਜਿਹੜੀ ਮੈਂ ਕਲੋਰੋਫਾਰੀਫਾਸ 20 ਈਸੀ ਦਵਾਈ ਦੱਸੀ ਹੈ ਇਹ ਜ਼ਰੂਰ ਪਾਉਣੀ ਚਾਹੀਦੀ ਹੈ। ਹੁਣ ਅੱਗੇ ਗੱਲ ਆਪਾਂ ਕਰਦੇ ਹਾਂ ਕਿ ਨਰਸਰੀ ਦੇ ਉੱਤੋਂ ਜਿਹੜੀ ਹੁੰਦੀ ਹੈ ਬੂਟਿਆਂ ਦੀ ਚੋਣ ਜਿਹੜੀ ਆ ਉਹ ਆਪਾਂ ਕਿੱਦਾਂ ਕਰਨੀ ਹੈ ਜੀ। ਬਾਗ ਸਾਨੂੰ ਜਿਹੜੇ ਬਾਗ ਲਗਾਉਣ ਵਾਸਤੇ ਚੰਗੀ ਨਸਲ ਦੇ ਦਰਮਿਆਨੇ ਆਕਾਰ ਦੇ ਬੂਟੇ ਜਿਹੜੇ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣ, ਸਿਹਤਮੰਦ ਹੋਣ ਦੀ ਜਿਹੜੀ ਚੋਣ ਕਰਨੀ ਚਾਹੀਦੀ ਹੈ। ਇਹ ਧਿਆਨ ਵਿੱਚ ਰੱਖਣਾ ਹੈ ਕਿ ਜਿਹੜੀ ਲੀਚੀ ਦੀ ਜਿਹੜੀ ਇਹ ਬੂਟੇ ਹੈ ਇਹ ਬਹੁਤ ਹੀ ਸਿਹਤਮੰਦ ਅਤੇ ਸਾਫ ਸੁਥਰੇ ਹੋਣ ਅਤੇ ਇਹਨਾਂ ਦੇ ਨਾਲ ਜਿਹੜੀ ਮਿੱਟੀ ਦੀ ਗਾਚੀ ਜਿਹੜੀ ਆ ਉਹ ਲੱਗੀ ਹੋਵੇ। ਇਹ ਜਿਹੜੇ ਬੂਟੇ ਹੈ ਇਹ ਤੁਸੀਂ ਕਿਸੇ ਭਰੋਸੇਮੰਦ ਸਰਕਾਰੀ ਨਰਸਰੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਜਿਵੇਂ ਸਾਡੀ ਰੀਜਨਲ ਰਿਸਰਚ ਸਟੇਸ਼ਨ ਦੀ ਨਰਸਰੀ ਹੈਗੀ ਹੈ ਜਿਹਨੂੰ ਕਿ ਅਸੀਂ ਲੀਚੀ ਦੇ ਬੂਟੇ ਜਿਹੜੇ ਆ ਉਹ ਸਾਲ ਦੇ ਵਿੱਚ 2 ਵਾਰੀ ਅਸੀਂ ਕਿਸਾਨ ਵੀਰਾਂ ਨੂੰ ਤਿਆਰ ਕਰਕੇ ਦਿੰਦੇ ਹਾਂ, ਇੱਕ ਫਰਵਰੀ ਮਾਰਚ ਤੇ ਇੱਕ ਅਸੀਂ ਸਤੰਬਰ ਅਕਤੂਬਰ ਦੇ ਵਿੱਚ। ਇਸ ਤੋਂ ਇਲਾਵਾ ਅਸੀਂ ਕਿਸਾਨ ਮੇਲਿਆਂ ਦੇ ਵਿੱਚ ਵੀ ਲੀਚੀ ਦੇ ਬੂਟਿਆਂ ਦੀ ਜਿਹੜੀ ਅਸੀਂ ਵਿਕਰੀ ਕਰਦੇ ਹਾਂ। ਦੂਸਰਾ ਅੱਗੇ ਆਉਂਦਾ ਕਿ ਤੁਹਾਡਾ ਅਸੀਂ ਹੁਣ ਜਿਵੇਂ ਬੂਟੇ ਲਗਾ ਲਏ, ਹੁਣ ਅੱਗੇ ਸਾਨੂੰ ਪਤਾ ਹੈ ਕਿ ਠੰਡ ਵਾਲਾ ਮੌਸਮ ਸ਼ੁਰੂ ਹੋਣ ਵਾਲਾ ਹੈ। ਹੁਣ ਇਹਨਾਂ ਛੋਟੇ ਬੂਟਿਆਂ ਨੂੰ ਸਾਨੂੰ ਸਰਦੀ ਦੇ ਜਿਹੜੇ ਮਾੜੇ ਪ੍ਰਭਾਵ ਤੋਂ ਕਿਵੇਂ ਬਚਾਉਣਾ ਉਹਦੇ ਵਾਸਤੇ ਮੈਂ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਾਂਗੀ। ਜਿਵੇਂ ਕਿ ਛੋਟੇ ਲਗਾਏ ਬੂਟਿਆਂ ਨੂੰ 3 ਤੋਂ 4 ਸਾਲ ਤੱਕ ਸਰਦੀਆਂ ਦੇ ਕੋਰੇ ਅਤੇ ਗਰਮੀਆਂ ਤੋਂ ਲੂਹ ਤੋਂ ਬਚਾ ਕੇ ਰੱਖੋ। ਬੂਟਿਆਂ ਨੂੰ ਸਰਕੰਡੇ ਜਾਂ ਕਾਹੀ ਨਾਲ ਢੱਕ ਕੇ ਬਚਾਓ ਅਤੇ ਬੂਟਿਆਂ ਦੇ ਅੰਦ ਵਿੱਚ ਜਾਂ ਤਾਂ ਫਿਰ ਯੰਤਰ ਲਗਾ ਦਿਓ ਜੋ ਕਿ ਜਿਵੇਂ ਅੱਧ ਫਰਵਰੀ ਵਿੱਚ ਬੀਜ ਕੇ ਤੇ ਇਹਨਾਂ ਨੂੰ ਯੰਤਰ ਦੇ ਬੂਟੇ ਜਿਹੜੇ ਆ ਮਾਰਚ ਅਪ੍ਰੈਲ ਮਈ ਦੇ ਵਿੱਚ ਕਾਫੀ ਵੱਡੇ ਹੋ ਜਾਂਦੇ ਆ ਤੇ ਉਹ ਜਿਹੜੇ ਲੀਚੀ ਦੇ ਬੂਟੇ ਨੂੰ ਕਾਫੀ ਜਿਹੜੇ ਲੂਹ ਤੋਂ ਬਚਾ ਕੇ ਰੱਖਦੇ ਹਨ। ਤੇ ਜਾਂ ਫਿਰ ਇਸ ਨੂੰ ਲੀਚੀ ਨੂੰ ਥੋੜਾ ਪੜਾ ਲਈ ਜਾਂ ਸਰਕੰਡੇ ਨਾਲ ਢੱਕ ਕੇ ਰੱਖੋ ਤਾਂ ਕਿ ਇਹਨਾਂ ਨੂੰ ਗਰਮੀ ਸਰਦੀ ਦੇ ਦੋਨਾਂ ਮੌਸਮ ਤੋਂ ਬਚਾਇਆ ਜਾ ਸਕਦਾ। ਅੱਗੇ ਆਉਂਦਾ ਜੀ ਜਿੱਦਾਂ ਆਪਾਂ ਨਵਾਂ ਬਾਗ ਲਗਾਇਆ ਲੀਚੀ ਦਾ ਹਨਾ, ਇਸਦੇ ਬਾਗ ਦੇ ਲਗਾਉਣ ਆਸੇ ਪਾਸੇ ਚ ਗਿਰਦੇ ਤੇ ਜਿਹੜੀ ਹਵਾ ਰੋਕੂ ਵਾਰਡ ਜਿਹੜੀ ਲਗਾਉਣੀ ਆ ਉਹ ਬਹੁਤ ਜ਼ਰੂਰੀ ਹੈ। ਇਸ ਕਰਕੇ ਲੀਚੀ ਦਾ ਜਦੋਂ ਨਵਾਂ ਬਾਗ ਸਥਾਪਿਤ ਕਰਨਾ ਇਸ ਮਹੀਨੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਤੇ ਨਾਲ ਹੀ ਲੀਚੀ ਦੇ ਆਲੇ ਦੁਆਲੇ ਹਵਾ ਰੋਕੂ ਵਾਰਡ ਜ਼ਰੂਰ ਲਾਉਣੀ ਹੈ, ਕਿਉਂਕਿ ਹਵਾ ਰੋਕੂ ਵਾਰਡ ਨਾਲ ਇੱਕ ਹੁੰਦਾ ਕਿ ਜਿਹੜੀ ਤੇਜ਼ ਮੀਂਹ ਹਨੇਰੀ ਦਾ ਜਿਹੜਾ ਮਾੜਾ ਪ੍ਰਭਾਵ ਹੈ ਉਹ ਬਾਗ ਦੇ ਅੰਦਰ ਲੱਗੇ ਬੂਟਿਆਂ ਦੇ ਨਹੀਂ ਪੈਂਦਾ, ਕਿਉਂਕਿ ਜਿਹੜੀ ਇਹ ਵਾਰਡ ਲਗਾਈ ਹੁੰਦੀ ਹੈ ਇਹ ਹਵਾ ਨੂੰ ਬਾਹਰ ਹੀ ਰੋਕ ਦਿੰਦੀ ਹੈ। ਇਸ ਕਰਕੇ ਇਹਨਾਂ ਦੇ ਵਿੱਚ ਅਸੀਂ ਹਵਾ ਰੋਕੂ ਵਾਰਡ ਦੇ ਵਿੱਚ ਸਫੇਦਾ ਤੇ ਅਸੀਂ ਅੰਬ ਜਾਮਨ ਸ਼ਹਿਤੂਤ ਜਿਹੜੇ ਬੂਟੇ ਲਗਾਉਣ ਦੀ ਅਸੀਂ ਸਿਫਾਰਿਸ਼ ਕੀਤੇ ਕਰਦੇ ਹਾਂ। ਹੁਣ ਅੱਗੇ ਆਪਾਂ ਗੱਲ ਕਰਾਂਗੇ ਜੀ ਖਾਦਾਂ, ਕਿਉਂਕਿ ਆਪਾਂ ਬੂਟੇ ਲਗਾ ਲਏ ਹੁਣ ਉਹਨਾਂ ਦੀ ਸਿਹਤ ਵੱਲ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਜਿਹੜੀਆਂ ਖਾਦਾਂ ਆ ਉਹ ਹੀ ਸਾਨੂੰ ਪਾਉਣੀਆਂ ਚਾਹੀਦੀਆਂ ਹਨ, ਜੋ ਕਿ ਸਮੇਂ ਸਿਰ ਇਹਨਾਂ ਦੀ ਡੋਜ਼ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਜਿਸ ਨਾਲ ਜਿਹੜਾ ਇਹਨਾਂ ਦਾ ਵਾਧਾ ਫੁੱਲਾ ਜਿਹੜਾ ਵਿਕਾਸ ਜਿਹੜਾ ਚੰਗੀ ਤਰ੍ਹਾਂ ਹੋ ਸਕੇ। ਹੁਣ ਮੈਂ ਗੱਲ ਕਰਾਂਗੀ ਜਿਵੇਂ ਕਿ 1 ਤੋਂ 3 ਸਾਲ ਵਾਲਾ ਬੂਟਾ ਉਹਦੇ ਵਿੱਚ ਅਸੀਂ 10 ਤੋਂ 20 ਜਿਹੜੀ ਆਪਾਂ ਜਿਹੜੀ ਗ੍ਰਾਮ ਹੈ ਉਹ ਯੂਰੀਆ ਤੇ 150 ਤੋਂ 500 ਗ੍ਰਾਮ ਸੁਪਰ ਫਾਸਫੇਟ ਤੇ ਮੇਰੋਟਾ ਪੋਟਾਸ਼ 60 ਤੋਂ 150 ਜਿਹੜੀ ਆਪਾਂ ਉਹ ਪ੍ਰਤੀ ਗ੍ਰਾਮ ਪ੍ਰਤੀ ਬੂਟਾ ਪਾ ਦੇਣੀ। ਇਸ ਤੋਂ 10 ਸਾਲ ਤੋਂ ਉੱਪਰ ਜਿਹੜੀ ਉਮਰ ਹੋ ਗਈ ਹੈ ਉਹਦੇ ਵਿੱਚ 1600 ਗ੍ਰਾਮ ਪ੍ਰਤੀ ਬੂਟਾ ਯੂਰੀਆ, 2250 ਗ੍ਰਾਮ ਪ੍ਰਤੀ ਬੂਟਾ ਸੁਪਰ ਫਾਸਫੇਟ, 600 ਗ੍ਰਾਮ ਜਿਹੜੀ ਆ ਉਹ ਮੇਰੋਟੋ ਪੋਟਾਸ਼ ਜਿਹੜੀ ਪਾਉਣੀ ਹੈ। ਇਸ ਤੋਂ ਆਪਾਂ ਇਹ ਕਹਿੰਦਾ ਕਿ ਜਿਵੇਂ ਇਸ ਰੂੜੀ ਦੀ ਖਾਦ ਅਤੇ ਸੁਪਰ ਫਾਸਫੇਟ ਜਿਹੜੀ ਪੋਟਾਸ਼ ਆ ਉਹ ਦਸੰਬਰ ਮਹੀਨੇ ਵਿੱਚ ਪਾਉਣੀ ਹੈ ਤੇ ਯੂਰੀਆ ਖਾਦ ਫਰਵਰੀ ਦੇ ਅੱਧ ਵਿੱਚ ਤੇ ਅੱਧ ਜਿਹੜੀ ਫਲ ਲੱਗਣ ਤੋਂ ਪਿੱਛੋਂ ਅਪ੍ਰੈਲ ਦੇ ਅੱਧ ਵਿੱਚ ਜਿਹੜੀ ਪਾ ਦੇਣੀ ਚਾਹੀਦੀ ਹੈ।
1: ਹਾਂਜੀ ਤੇਜਾ ਸਿੰਘ ਜੀ। ਹਾਂਜੀ ਸ਼ਿੰਗਾਰਾ ਸਿੰਘ ਜੀ ਜੀ ਕੀ ਆਈਏ ਚਾਹੀਦਾ ਗੱਲ ਕਰਦਾ ਮੈਨੂੰ ਲੱਗਦਾ ਤੁਹਾਡਾ ਗਾਣਾ ਸੁਣਨ ਨੂੰ ਰੂਹ ਦੀ ਖੁਰਾਕ ਆ ਜੀ। ਸੁਣੋ ਜੀ ਸੁਣੋ ਜੀ।

0: ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ,
1: ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰ ਅਮਰਦਾਸ ਪਰਸੀਏ ਪਹੁੰ ਪਾਤਕ ਬਿਨਾਸੇ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ ਗੁਰ ਅਮਰਦਾਸ ਪਰਸੀਏ ਅਪਹੁ ਲੱਭੇ ਗੋ ਚੁਕੇ ਇਕ ਬਿਨ ਦੁਗਣ ਜੋ ਤੋ ਰਹੇ ਜਾਸ ਮੰਤਰ ਮਾਨ ਵੇਲੇ ਜਾਲ ਪਾ ਪਦਾਰਥ ਉਤੜੇ ਗੁਰ ਅਮਰਦਾਸ ਡਿੱਠੇ ਮਿਲੇ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹੇ ਹੋ ਤਾਂ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਵਰੇ ਹੋ ਚਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਨ ਵਖਾਨੋ ਜੋ ਗੁਣ ਲਖ ਗਮ ਤਿਨੇ ਗੁਣ ਅੰਤ ਨਾ ਜਾਣੋ ਬੋਏ ਥੁਪ ਦਾਤੇ ਨਿਰਮਿਓ ਸਭ ਸੰਗਤ ਕੁਲ ਉਦਰਨ ਗੁਰ ਅਮਰਦਾਸ ਕੀਰਤ ਕਹੇ ਤਰਾਹੇ ਤਰਾਹੇ ਤੋ ਪਾ ਸਰਣ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿਤੈ ਭਰਪੂਰ ਸ਼ਬਦ ਦੀ ਪਗ ਦੀ ਪਾਇਓ ਜਹ ਸਿੱਖੇ ਸੰਗ ਰਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਉਤਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਣ ਤੋ
1: ਚਿਤ ਚਿਤਵੋ ਅਰਦਾਸ ਕੋ ਪਰ ਕੈ ਪੀ ਨਾ ਸਕੋ ਸਰਬ ਚਿੰਤ ਤੁਜ ਪਾਸ ਸਾਧ ਸੰਗਤ ਹੋ ਸਕੋ ਤੇ ਹੁਕਮ ਪਵੇ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸਭ ਜਿਸ ਨਾਮ ਕਰਤਾ ਮੁਖ ਵੇਵਾ ਅਗਮ ਅਲਖ ਕਾਰਨ ਪੁਰਖ ਜੋ ਫੁਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੈ ਤਿਵ ਰਹੋ ਪੈਰ ਸਮਾਧ ਸੁਨਹ ਗਿਆਨ ਹੈ ਆਸਨ ਚੜਿਓ ਧਰਮ ਧਨਖ ਕਰ ਗਇਓ ਭਗਤ ਸੀਲਾ ਸਾ ਲੜਿਓ ਪੈ ਨਿਰਪੋਹਰ ਟਲ ਮਨ ਸ਼ਬਦ ਗੁਰ ਨੇਜਾ ਗੜਿਓ ਕਾਮ ਕ੍ਰੋਧ ਲੋਭ ਮੋਹ ਪਤ ਪੰਚ ਦੂਤ ਬਿਖੰਡਿਓ ਭਲੋ ਪੁਹਾਰ ਤੇ ਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਪਨ ਤੈ ਦਲ ਜਿੱਤੋ ਇਵ ਯੁੱਧ ਕਰ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਣੰਤ ਨਾ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੈ ਕਬਜਨ ਭਲ ਉਨਹੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ
0: ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖੈ ਸਰਨ ਪੜੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ ਭਗਤ ਭਾਏ ਭਰਪੂਰ ਹਿਰਦੇ ਉਚਰੇ ਕਰਤਾਰੈ ਗੁਰ ਗੋਦਰੀ ਆਓ ਪ੍ਰਗਟਵੰਤੇ ਤਾਰੈ ਨਾਨਕ ਕੁਲ ਨਿਮਲ ਉਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਪਿੱਛੇ ਕੇ ਗੁਰ ਗਿਆਨ ਧਿਆਨ ਤਤ ਸਿਰ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਿੱਤੇ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪੁਨਰਵੰਤ ਨਾ ਤਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮੈਂ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕਿਓ ਗੁਰ ਮਿਲਿਓ ਸੋ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਹੋ ਸੰਤ ਹੋ ਟੋਲ ਸਾਲ ਬੋ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁਖੋ ਪੰਡਿਤ ਮਿੱਠੇ ਬਰਸੇ ਖੋ ਫਿਰਿਓ ਕਿਹੋ ਪਰਚੋ ਲਾਇਓ ਕਹਿਤਿਆਂ ਕਹਿਤੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਸਹ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਬੜੀਰਾ ਸੋ ਸੋ ਖਾਕੂ ਰਲਸੀ ਬੜ ਪਾਉ ਨਿਰੰਕਾਰ ਪਵ ਖੰਡਾਨਾ ਸਭ ਸੁਖ ਨਵ ਨਿਦ ਦੇਸੀ ਕਿਸ ਜਾਚੀ ਕਿਸ ਆਰਾਧੀ ਜਾਂ ਸਭ ਕੋ

ਸਰਬ ਜੀਆ ਦਇਆਲਾ ਸਭ ਕਿਛ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲਾ ਰਾਖ ਲੇਹ ਨਾਨਕ ਜਾਨ ਤੁਮਰਾ ਜਾਪ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠਾ ਮਹੱਲਾ ਪੰਜਵਾਂ ਕਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਾਂ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਾਉ ਨਿਰੰਕਾਰ ਭਵ ਖੰਡਨ ਸਭ ਸੁਖ ਨ